ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਦੇ ਸਹਿਤ ਨੇ ਕੇਵਲ ਹਉਮੈ ਸ਼ਬਦ ਜਲਾਏ। ਪੌੜੀ ਭਗਤ ਤੇਰੇ।

0: ਪਹਿਲਾ
1: ਸੱਚ ਤਾਂ ਪ੍ਰਜਾਣਿਆ ਜਾਂ ਹਿਰਦੈ ਸੱਚਾ ਹੋਏ ਕੁੜ ਕੀ ਮਲ ਉਤਰੇ ਤਨ ਕਰੇ ਹਸ਼ਾ ਤੋਏ ਸੱਚ ਤਾਂ ਪ੍ਰਜਾਣਿਆ ਜਾਂ ਸੱਚ ਤੇਰੇ ਪਿਆਰ ਨਾ ਸੁਣ ਮਨ ਰਹਿਸੇ ਤਾਂ ਭਾਈ ਮੁਖ ਦੁਆਰ ਸੱਚ ਤਾਂ ਪ੍ਰਜਾਣਿਆ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕ ਵਿੱਚ ਦੇ ਕਰਤਾ ਬੀਓ ਸੱਚ ਤਾਂ ਪ੍ਰਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ

ਕਾਲਤ ਵੇਹੋ ਪਾਈਏ ਜਿਵੇਂ ਵਿਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੂੜੀ ਨਾ ਵੀ ਪਾਈਏ ਮਤ ਥੋੜ੍ਹੀ ਸੇ ਨਵਾਈਏ ਮਤ ਥੋੜ੍ਹੀ

ਪੌੜੀ ਤੁਰ ਕਰ ਮੰਜਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਤੇ ਆਇਆ ਇੰਨਾ ਆ ਜਾਂਦਾ ਕਿ ਬਸ ਕਿਸ਼ਨਾ ਹੈ ਤੁਧ ਵੇਖ ਕੇ ਜਗ ਤੇ ਪਾਇਆ ਇੱਕ ਨਾਨੋ ਤੁਮੇ ਲਹਿ ਕਬੋ ਤੋ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤਾਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਸ਼ਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਆਸ਼ਾ ਸੱਚ ਰਹੇ ਸਭ ਕੁਛ ਸੱਚ ਸਮਾ ਵੇਰੇ ਕਰਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰਨਾ ਲਈਆ ਪ੍ਰਾਸ਼ਿਤ ਜਾਇ ਨਾਨਕ ਤੁਮ ਕੰਦਰ ਪਾਏ ਜੁਜ ਮੈਂ ਜੋਰ ਛਲੀ ਚੰਦਰਾ ਵੱਲ ਕਾਨ ਕ੍ਰਿਸ਼ਮ ਜਾਦਮ ਪਾਇਆ ਪਾਰ ਜਾਤ ਕੋ ਪਿਲਾਇਆ ਬਿੰਦਰਾ ਬਨ ਰੰਗ ਕੀਆ ਕਲ ਮੈਂ ਬੇਦ ਅਥਰਬਨ ਹੂਆ ਨਾਉਂ ਖੁਦਾਈ ਅਲੋ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਮਲਕੀਆ ਚਾਰੇ ਵੇਦ ਸਚਿਆਰ ਪੜੈ ਗੁਣੇ ਤਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾ

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਟੁੱਕੀਆਂ ਪੈ ਨਾਮੀਆਂ ਰਾਹ ਦਿਨ ਜੀ ਨਾਲ ਤੱਕ ਪਾਉ ਕਤੀਆ ਬਾਮਣ ਵੱਟੇ ਆਏ ਕੋਹੇ ਬਕਰਾਰ ਨਖਾਇਆ ਸਭ ਕੋ ਆਖਿਆ ਹੋਏ ਪੁਰਾਣਾ ਸੁੱਟਿਆ ਪੀ ਫਿਰ ਪਾਈਆ ਹੋਏ।

ਨਾਨਕ ਕੂੜਿਆ ਭਰਪੂਰ ਮੱਥਾ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਸ੍ਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ਤਾਨ ਲੈ ਪੂਜੈ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕ

ਆਖੀ ਹੈ ਜਿਤ ਜਮ ਹੈ ਰਾਜਾਨ ਪੰਡੋ ਹੀ ਪੰਡੋ ਜਾ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਰਾ ਇੱਕ ਸੱਚਾ ਸੋਏ ਜਿਤ ਮੁਕਸ ਦਾ ਸਲਾਈ ਹੈ।

கமாவணி.

ਭਰੀ ਜਾਨੀ ਅੜਾ ਕੱਤ ਚਲਾਇਆ ਮਰਨ ਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣੇ ਐਸਾ ਕੋਈ ਸੇਵ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਹੋਏ ਆਮ ਅਵਗੁਣ ਭਰੇ ਏਕ ਗੁਣ ਨਾਈ ਅੰਮ੍ਰਿਤ ਛਾੜ ਵਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣੇ ਉਹ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਏ ਨਰਿਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

ਪ੍ਰੀਤਮ ਕੀਆ ਦੇ ਆਸੀਸਾਂ ਹੀ ਆਸੀਸਾਂ ਦੇ ਵਹੋ ਭਗਤ ਕਰੇ ਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੁੱਲੇ ਨਾਵੋ ਥੇ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਯੁਗ ਯੁਗ ਸੱਚ ਵੇਸੇ ਸਾਜਨ ਸੈਣ ਮਿਲੋ ਸੰਯੋਗੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ।

ਬੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਤਿਗੁਰੂ ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: चुकई प्रीतम किया देह असीसा है।
1: जिस पावन शब्द का पाठ आप संगत ने बड़े प्यार सत्कार दे नाल मानयोग भाई साहब होर पासों सरवण किया है, ये पावन बचन सतगुरु गुरु नानक साहिब जी के मुखारबिन तो उच्चारण किए हुए वडहंस राग दे अंदर अलाणिया बाणी दे सरलेख हेठ गुरु ग्रंथ साहिब जी के पावन अंग 581 और 582 दे उपर ये पावन बचन सुभायमान ने, जिन्हां दे विच अज सतगुरु पातशाह साढ़े जीवन पंध नूं लैके उपदेश सानू बख्श रहे ने कि असी किस तरीके किस ढंग दे नाल गुरु उपदेश गुरु दी सिख्या और अपने जीवन पंध नूं किवें सवारना है। पहलां तो जिक्र सतगुरु जी उस अकाल पुरख दे मेल मिलाप दा करदे ने, दूजा जिक्र फिर सतगुरु ने कीता भी संसार उते आउन लग्या जीव बिल्कुल सखणा आउंदा है, इत्थों तक कि वस्त्रां तों भी सखणा हुंदा है, फिर इत्थे आके वो अपने दुख ते सुख दे लेख लिखदा है, ते एक साहा जिहड़ा वो लिखिया नाल लैके आउंदा है जिहड़ा कदे टलदा नहीं। सतगुरु जी ने इस तरह के प्रकरण बख्श के अज सानू सुचेत कीता साड़ी जीवन दे पंध प्रति जीवन प्रति। गुरु बाबा जी ने पहला बचन उचारे, बाबा आवहो भाई हो गल मिले हैं, मिल मिल देह आसीसा है। अखरी अर्थ बड़े सीधे जे ने, भाई आओ आपां गल मिलिए, मिल के एक दूजे नूं आसीसा देईए। गुरु साहब जी ने जदों ये मत बख्शी ना, इहदे विच हुण गुरु पातशाह दे कहण दा भाव ही है भी आओ आपां सत संगत रूप दे विच एकत्र होईए। सत संगत रूप विच एकत्र हो के ते एक दूजे दे मेल मिलाप नूं भी उस करते दे नाल मेल बनावे, उहदे नाल मिलाप बनावे, उहदे लई आपां एक दूसरे नूं आसीसां देईए। हुण आसीस तों भाव इत्थे उपदेश भी कह सकदे आं, भी उपदेश जदों सत संगत विच बैठांगे ते उपदेश वास्ते ही बैठे आं, ग्रहण करन वास्ते, सिख्या ग्रहण करन वास्ते, तां जो रब्बी प्यारियां दे संग लग के साडा भी उधार हो सके। सतसंगत दा करन, सतसंगत करन दा भाव की है, यही है भी आपां जदों सतसंगत विच बैठीए उत्थे बैठ के सानू करतार चेते आवे, करता चेते आवे, करता चेते आवे, ते सतसंगत रूपी सारे जिहड़े बैठे हुए जीव ने सतसंगत दे विच, फिर वो एक दूसरे दे मेल मिलाप वास्ते अपने मुख तों आसीस देन। ओही पावन बचना अनुसार भी देहो सजन आसीसड़ियां ज्यों होवै साहिब स्यों मेल, आसीस ते यही देनी है ना, ਅਸੋ ਆਸੀਸ ਜਿਹੜੀ ਆ ਉਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਦਿੰਦੇ ਤੇ ਉਹ ਕਹਿੰਦੇ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ, ਹਰ ਹਰ ਸਦਾ ਭਜੋ ਜਗਦੀਸ਼। ਅਸੋ ਆਸੀਸ ਹੈ ਜਿਹੜੀ ਗੁਰੂ ਬਾਣੀ ਅਨੁਸਾਰ ਸਤਿਗੁਰੂ ਜੀ ਸਤ ਸੰਗਤ ਰੂਪ ਦੇ ਵਿੱਚ ਸਾਨੂੰ ਬਖਸ਼ਦੇ ਨੇ। ਹੁਣ ਪੂਤਾ, ਪੂਤਾ ਭਾਵ ਸੁਪੁੱਤਰ ਕਹਿ ਲਓ ਨਾ, ਔਲਾਦ ਰੂਪ ਦੇ ਵਿੱਚ, ਪੂਤਾ ਦਾ ਅਰਥ ਹੈ ਉੱਥੇ ਔਲਾਦ। ਮਾਤਾ ਕੀ ਆਸੀਸ, ਹੇ ਭਾਈ, ਹੇ ਪੁੱਤਰਾ, ਹੇ ਬੱਚੇ, ਤੈਨੂੰ ਤੇਰੀ ਮਾਂ ਆਸੀਸ ਦੇ ਰਹੀ ਹੈ। ਅਤੇ ਉਹ ਆਸੀਸ ਕੀ ਹੈ, ਨਿਮਖ ਨਾ ਵਿਸਰੋ, ਅੱਖ ਝਪਕਣ ਜਿੰਨੇ ਸਮੇਂ ਵਾਸਤੇ ਵੀ ਤੈਨੂੰ ਵਿਸਰੇ ਨਾ। ਤੁਮ ਕਹੋ ਹਰ ਹਰ, ਉਹ ਅਕਾਲ ਪੁਰਖ ਕਰਨਾ ਕੀ ਹੈ, ਸਦਾ ਭਜੋ ਜਗਦੀਸ਼, ਹਮੇਸ਼ਾ ਉਸ ਜਗਤ ਦੇ ਮਾਲਕ ਨੂੰ ਚੇਤੇ ਰੱਖੋ। ਇੱਥੇ ਕਹਿ ਰਹੇ ਨੇ ਮਿਲ ਮਿਲ ਦੇਹ ਆਸੀਸਾਂ, ਹੇ ਭਾਈ ਆਪਾਂ ਮਿਲ ਕੇ ਇੱਕ ਦੂਜੇ ਨੂੰ ਆਸੀਸਾਂ ਦੇਈਏ। ਹੁਣ ਆਸੀਸ ਰੂਪ ਦੇ ਵਿੱਚ ਆਸੀਸ ਇਹ ਹੀ ਹੈ ਵੀ ਸਦਾ ਕਰਤਾਰ ਚਿੱਤ ਵਿੱਚ ਰਹੇ, ਕਰਤਾਰ ਚੇਤੇ ਵਿੱਚ ਰਹੇ। ਜਦੋਂ ਗੁਰੂ ਦੀ ਮਤ ਅਨੁਸਾਰ, ਗੁਰਬਾਣੀ ਅਨੁਸਾਰ ਆਸੀਸਾਂ ਦੀ ਗੱਲ ਕਰਾਂਗੇ ਤੇ ਆਸੀਸ ਦਾ ਭਾਵ ਇਹ ਹੀ ਹੈ, ਕਰਤਾਰ ਚਿੱਤ ਵਿੱਚ ਰਹੇ, ਕਰਤਾ ਚੇਤੇ ਵਿੱਚ ਰਹੇ ਵੀ ਭਾਈ ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਸਾਡਾ ਮੇਲ ਬਣ ਆਵੇ, ਅਸੀਂ ਇੱਕ ਦੂਸਰੇ ਨੂੰ ਆਸੀਸ ਦੇਈਏ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ, ਸੰਤ ਮਿਲੈ ਕਿਛ ਸੁਣੀਆਂ ਕਹੀਆਂ ਵਾਲੇ ਰੂਪ ਵਿੱਚ, ਉਹਦਾ ਭਾਵੇ ਇਹੀ ਹੈ ਜਦੋਂ ਅਸੀਂ ਕਿਸੇ ਰੱਬੀ ਪਿਆਰੇ ਨੂੰ ਮਿਲੀਏ ਤੇ ਅਸੀਂ ਉਹਦੇ ਕੋਲੋਂ ਮਤ ਗ੍ਰਹਿਣ ਕਰੀਏ। ਜਿਵੇਂ ਆਪਾਂ ਕਿਸੇ ਬਜ਼ੁਰਗ ਦੇ ਕੋਲੋਂ ਸਿੱਖਿਆ ਲੈਂਦੇ ਹਾਂ, ਬਜ਼ੁਰਗ ਸਿੱਖਿਆ ਤਾਂ ਦਿੰਦਾ ਹੀ ਦਿੰਦਾ, ਉਪਦੇਸ਼ ਤਾਂ ਦਿੰਦਾ ਹੀ ਹੈ, ਪਰ ਉਪਦੇਸ਼ ਦੇਣ ਦੇ ਨਾਲ ਨਾਲ ਉਹ ਆਸੀਸ ਵੀ ਦਿੰਦਾ ਵੀ ਭਾਈ ਤੈਨੂੰ ਤੇਰੇ ਕਾਰਜ ਵਿੱਚ ਸਫਲਤਾ ਮਿਲੇ, ਆਸੀਸ ਵੀ ਦਿੱਤੀ ਉਹਨੇ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਉਪਦੇਸ਼ ਗ੍ਰਹਿਣ ਕਰਦੇ ਹਾਂ ਗੁਰੂ ਦੇ ਕੋਲੋਂ, ਗੁਰੂ ਦੀ ਮਤ ਗ੍ਰਹਿਣ ਕਰਦੇ ਹਾਂ ਗੁਰੂ ਦੇ ਕੋਲੋਂ, ਫਿਰ ਗੁਰੂ ਮਤ ਬਖਸ਼ਣ ਦੇ ਨਾਲ ਨਾਲ ਆਸੀਸ ਵੀ ਦਿੰਦਾ ਵੀ ਭਾਈ ਤੂੰ ਜਿਹੜੇ ਕਾਰਜ ਵਾਸਤੇ ਚੱਲਿਆ ਤੈਨੂੰ ਇਸ ਕਾਰਜ ਵਿੱਚ ਸਫਲਤਾ ਮਿਲੇ। ਹੁਣ ਉਹ ਕਾਰਜ ਵਿੱਚ ਸਫਲਤਾ ਤੋਂ ਬਾਅਦ, ਜਾਂ ਇੱਦਾਂ ਕਹਿ ਲਓ ਅਸੀਂ ਗੁਰੂ ਕੋਲ ਆਏ, ਗੁਰੂ ਕੋਲ ਆ ਕੇ ਆਪਣੀ ਇੱਛਾ ਪ੍ਰਗਟ ਕੀਤੀ, ਜੀ ਮੈਂ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣਾ ਚਾਹੁੰਦਾ, ਉਹਦੇ ਨਾਲ ਮੇਰਾ ਮਿਲਾਪ ਬਣ ਆਵੇ, ਮੇਲ ਬਣ ਆਵੇ ਉਹਦੇ ਨਾਲ ਮਿਲਾਪ ਬਖਸ਼ੋ, ਉਹਦੇ ਲਈ ਮੈਨੂੰ ਆਪ ਜੀ ਉਪਦੇਸ਼ ਬਖਸ਼ੋ, ਸਿੱਖਿਆ ਬਖਸ਼ੋ। ਗੁਰੂ ਨੇ ਸਿੱਖਿਆ ਦਿੱਤੀ, ਕਰਤਾਰ ਨੇ ਮਿਲਣਾ ਕਿਵੇਂ ਹੈ, ਕਰਤੇ ਨੇ ਮਿਲਣਾ ਕਿਵੇਂ ਹੈ। ਜਦੋਂ ਕਰਤੇ ਦੇ ਮਿਲਣ ਦੀ ਸਿੱਖਿਆ ਸਤਿਗੁਰੂ ਦਿੰਦੇ ਵੀ ਤਨ ਮਨ ਆਪਣਾ ਗੁਰੂ ਅੱਗੇ ਰੱਖ ਦੇ, ਗੁਰੂ ਨੂੰ ਸਮਰਪਿਤ ਹੋ ਜਾ, ਇਹ ਉਪਦੇਸ਼ ਹੈ। ਹੁਣ ਇਸ ਉਪਦੇਸ਼ ਨੂੰ ਗ੍ਰਹਿਣ ਕਰਨ ਤੋਂ ਮਗਰੋਂ ਨਾਲ ਨਾਲ ਸਤਿਗੁਰੂ ਨੇ ਇਹ ਵੀ ਮਤ ਦਿੱਤੀ ਨਾ, ਉਹ ਆਸੀਸ ਰੂਪ ਵਿੱਚ ਕਹਿ ਲਓ ਵੀ ਭਾਈ ਤੁਹਾਨੂੰ ਕਰਤਾਰ ਮਿਲੇ, ਤੁਹਾਨੂੰ ਕਰਤਾਰ ਸਦਾ ਚੇਤੇ ਵਿੱਚ ਰਹੇ, ਤੁਹਾਨੂੰ ਤੁਹਾਡੇ ਕਾਰਜ ਵਿੱਚ ਸਫਲਤਾ ਮਿਲੇ। ਇੱਕ ਪਲ ਵੀ ਐਸਾ ਨਾ ਆਵੇ ਜੀਵਨ ਦੇ ਅੰਦਰ ਜਿਸ ਵਕਤ ਤੁਸੀਂ ਉਸ ਕਰਤੇ ਦੀ ਯਾਦ ਆਪਣੇ ਹਿਰਦੇ ਵਿੱਚੋਂ ਭੁਲਾ ਦੇਵੋ, ਹਰ ਵੇਲੇ ਉਹ ਚੇਤੇ ਵਿੱਚ ਰਵੇ। ਬਾਬਾ ਆਵੋ ਭਾਈ ਹੋ ਗਲ ਮਿਲ ਹੈ, ਆਓ ਭਾਈ ਆਪਾਂ ਗਲ ਮਿਲ ਹੈ ਤੋਂ ਭਾਵ ਮਿਲ ਕੇ ਇਕੱਠੇ ਹੋ ਕੇ ਬਹਿਣਾ, ਜੇ ਅੱਖਰੀ ਅਰਥ ਕਰੀਏ ਤਾਂ ਇੱਕ ਦੂਜੇ ਨੂੰ ਗਲ ਨਾਲ ਲਾਉਣਾ। ਹੁਣ ਜਦੋਂ ਸਤ ਸੰਗਤ ਰੂਪ ਵਿੱਚ ਇਕੱਠੇ ਹੋਵਾਂਗੇ ਫਿਰ ਕੀ ਹੋਏਗਾ, ਫਿਰ ਭਾਈ ਆਪਾਂ ਇਕੱਤਰ ਹੋ ਕੇ ਬੈਠੀਏ, ਆਓ ਸਤਸੰਗੀ ਜਨੋ, ਗੁਰਮੁਖ ਜਨੋ, ਆਪਾਂ ਇਕੱਤਰ ਹੋ ਕੇ ਬੈਠੀਏ। ਅਤੇ ਇਕੱਤਰ ਹੋ ਕੇ ਜਦੋਂ ਬੈਠਾਂਗੇ ਤਾਂ ਫਿਰ ਇੱਕ ਦੂਜੇ ਨੂੰ ਆਪਾਂ ਅਸੀਸਾਂ ਦੇਈਏ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੈਂ ਕਹਾਣੀਆਂ, ਸਮਰੱਥ ਕੰਤ ਕੀਆਂ। ਉੱਥੇ ਭੈਣੇ ਸ਼ਬਦ ਵਰਤ ਲਿਆ, ਭਾਵ ਸਤਸੰਗਤ, ਸਤਸੰਗੀ ਜਨੋ ਹਨ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਇੱਕ ਦੂਜੇ ਦੇ ਆਪਾਂ ਗਲ ਨਾਲ ਮਿਲੀਏ, ਮਿਲ ਕੇ ਕਰੈਂ ਕਹਾਣੀਆਂ, ਮਿਲ ਕੇ ਆਪਾਂ ਕਹਾਣੀਆਂ ਕਰੀਏ, ਬਾਤਾਂ ਪਾਈਏ, ਸਮਰੱਥ ਕੰਤ ਕੀਆਂ, ਉਸ ਸਮਰੱਥ ਕਰਤੇ ਦੀਆਂ ਬਾਤਾਂ ਪਾਈਏ। ਗੁਰੂ ਬਾਬਾ ਜੀ ਨੇ ਕਿਹਾ, ਕਹਿੰਦੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਖ ਅਸੀਸਾਂ। ਹੁਣ ਅਸੀਸ ਵੀ ਦੱਸਿਆ ਵੀ ਕੀ ਦੇਣੀ ਹੈ, ਅਸੀਸ ਦੇਣੀ ਵੀ ਹੈ ਭਾਈ ਤੁਹਾਡਾ ਉਸ ਸੱਚੇ ਨਾਲ ਮੇਲ ਕਦੇ ਵੀ ਵਿਛੜੇ ਨਾ, ਮਤਲਬ ਸਦਾ ਉਹਦੇ ਨਾਲ ਮੇਲ ਬਣਿਆ ਰਹੇ, ਮੇਲ ਨਾ ਚੁੱਕਈ, ਮੇਲ ਕਦੇ ਮੁੱਕੇ ਨਾ, ਹਮੇਸ਼ਾ ਤੁਹਾਡਾ ਉਹਦੇ ਨਾਲ ਮੇਲ ਬਣਿਆ ਰਹੇ। ਅਤੇ ਪ੍ਰੀਤਮ ਕੀ ਆ, ਉਸ ਪਿਆਰੇ ਦੀਆਂ ਅਸੀਸਾਂ ਆਪਾਂ ਦੇਣੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ ਵੀ ਭਾਈ, ਤੇਰਾ ਸਾਹਿਬ ਨਾਲ ਮੇਲ ਹੋ ਜਾਵੇ, ਤੇਰਾ ਉਸ ਕਰਤੇ ਨਾਲ ਐਸਾ ਮਿਲਾਪ ਬਣੇ, ਉਹ ਮੇਲ ਉਹ ਮਿਲਾਪ ਕਦੇ ਵੀ ਦੂਰੀ ਵਿੱਚ ਤਬਦੀਲ ਨਾ ਹੋਵੇ, ਉਹ ਸੰਯੋਗ ਕਦੇ ਵਿਯੋਗ ਵਿੱਚ ਨਾ ਬਦਲੇ, ਉਸ ਕਰਤੇ ਦੇ ਨਾਲ ਤੇਰਾ ਐਸਾ ਸੰਯੋਗ ਬਣ ਆਵੇ। ਅਸੀਸ ਇਹ ਹੈ, ਜਿਵੇਂ ਬਾਹਰੀ ਤੌਰ ਦੇ ਉੱਤੇ ਆਪਾਂ ਜ਼ਿਕਰ ਕਰਦੇ ਕਿਸੇ ਨੂੰ ਅਸੀਸ ਦੇਣ, ਅਗਲੇ ਪਲ ਹੋਣਾ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ, ਅਗਲੇ ਪਲ ਹੋਣਾ ਕੀ ਹੈ ਪਤਾ ਕਿਸੇ ਨੂੰ ਨਹੀਂ, ਪਰ ਅਸੀਸ ਦੇਣ ਲੱਗਿਆਂ ਆਪਾਂ ਹਮੇਸ਼ਾ ਚੰਗੇ ਬਚਨ ਹੀ ਰਸਨਾ ਤੋਂ ਆਖਦੇ ਹਾਂ। ਜਿਵੇਂ ਕਿਸੇ ਨੂੰ ਲੰਮੀ ਉਮਰ ਦੀ ਆਪਾਂ ਅਸੀਸ ਦੇਈਏ ਵੀ ਭਾਈ ਤੈਨੂੰ ਕਰਤਾ, ਤੈਨੂੰ ਉਹ ਅਕਾਲ ਪੁਰਖ ਕਿਰਪਾ ਕਰੇ ਅਤੇ ਤੈਨੂੰ ਲੰਮੀ ਉਮਰ ਬਖਸ਼ੇ, ਹੈ ਨਾ, ਅਸੀਸ ਦਿੱਤੀ। ਹੁਣ ਉਹ ਅਗਲੇ ਪਲ ਹੋਣਾ ਕੀ ਹੈ ਪਤਾ ਕੋਈ ਨਹੀਂ, ਆਪਾਂ ਨੂੰ ਪਤਾ ਕੋਈ ਨਹੀਂ ਹੈ, ਬਸ ਇੰਨਾ ਵੀ ਜਦੋਂ ਅਸੀਸ ਦਿੱਤੀ ਤਾਂ ਉਦੋਂ ਚੰਗੀ ਅਸੀਸ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਮੈਂ ਤੈਨੂੰ ਅਸੀਸ ਦੇ ਰਿਹਾ, ਤੇਰਾ ਮੇਲ ਉਸ ਕਰਤੇ ਨਾਲ ਕਦੇ ਵੀ ਨਾ ਖਤਮ ਹੋਵੇ, ਤੇਰਾ ਮਿਲਾਪ ਸਦਾ ਬਣਿਆ ਰਹੇ, ਸੰਯੋਗ ਹਮੇਸ਼ਾ ਬਣਿਆ ਰਹੇ, ਕਦੇ ਵਿਯੋਗ ਨਾ ਆਵੇ, ਵਿਛੋੜਾ ਨਾ ਪਵੇ ਤੇਰੇ ਅਤੇ ਤੇਰੇ ਪਿਆਰੇ ਕਰਤੇ ਦੇ ਵਿੱਚ, ਤੇਰੇ ਅਤੇ ਤੇਰੇ ਉਸ ਅਕਾਲ ਪੁਰਖ ਦੇ ਵਿੱਚ ਕਦੇ ਵੀ ਤੁਹਾਡੇ ਵਿਛੋੜਾ ਨਾ ਪਵੇ, ਤੁਹਾਡਾ ਸਦਾ ਸੰਯੋਗ ਬਣਿਆ ਰਹੇ, ਮਿਲਾਪ ਤੁਹਾਡਾ ਬਣਿਆ ਰਹੇ। ਆਪਾਂ ਇੱਕ ਦੂਜੇ ਨੂੰ ਅਸੀਸਾਂ ਵੀ ਇਹ ਹੀ ਦੇਣੀਆਂ ਨੇ। ਪ੍ਰੀਤਮ ਕੀਆਂ, ਪਿਆਰੇ ਦੀਆਂ ਨਾ, ਦੇ ਅਸੀਸਾਂ ਹੇ, ਉਸ ਪਿਆਰੇ ਦੇ ਪ੍ਰਤੀ ਆਪਾਂ ਅਸੀਸ ਦੇਣੀ ਹੈ, ਇਕੱਤਰ ਹੋ ਕੇ ਆਪਾਂ ਬੈਠਣਾ ਹੈ, ਇੱਕ ਦੂਜੇ ਨੂੰ ਆਪਾਂ ਅਸੀਸ ਦਿੰਦਿਆਂ ਮਤ ਵੀ ਦੇਣੀ ਹੈ, ਉਸ ਮਤ ਦੇ ਰਾਹੀਂ ਚੰਗੇ ਗੁਣਾਂ ਨੂੰ ਕਿਵੇਂ ਗ੍ਰਹਿਣ ਕਰਨਾ, ਮਤ ਇਹ ਦੇਣੀ, ਕਿਉਂਕਿ ਚੰਗੇ ਗੁਣਾਂ ਦੇ ਧਾਰਨੀ ਹੋਵਾਂਗੇ ਫਿਰ ਕਰਤੇ ਨਾਲ ਮੇਲ ਬਣੇਗਾ, ਜਦੋਂ ਕਰਤੇ ਨਾਲ ਮੇਲ ਬਣਿਆ ਤੇ ਫਿਰ ਉਹ ਮੇਲ ਕਦੇ ਚੁੱਕੇ ਨਾ, ਮੇਲ ਕਦੇ ਖਤਮ ਨਾ ਹੋਵੇ, ਉਹ ਤਾਂ ਹੀ ਜੀਵਨ ਵਿੱਚ ਬਣੇਗਾ ਜੇ ਚੰਗੇ ਗੁਣਾਂ ਦੇ ਅਸੀਂ ਧਾਰਨੀ ਸਦੀਵ ਬਣੇ ਰਹਾਂਗੇ। ਹੁਣ ਅਸੀਸ ਇਹ ਹੀ ਹੈ ਵੀ ਭਾਈ ਤੂੰ ਹਮੇਸ਼ਾ ਚੰਗੇ ਗੁਣਾਂ ਦਾ ਧਾਰਨੀ ਰਹੋ, ਤਾਂ ਜੋ ਤੇਰਾ ਉਸ ਕਰਤੇ ਦੇ ਨਾਲੋਂ ਕਦੇ ਵੀ ਵਿਛੋੜਾ ਨਾ ਪਵੇ, ਹਮੇਸ਼ਾ ਤੂੰ ਉਸ ਪਿਆਰੇ ਦੇ ਮਿਲਾਪ ਦਾ ਰਸ ਮਾਣਦਾ ਰਹੇ।

0: जोगी गुरमिल खोले फासे।
1: फिर मालक जी ने अगलियां पंक्तियां चाखिया, जम मार्ग नहीं जाना, असीस रूप पिच पाई तुसी कदे जमा दे रावे राहे ना पवो। शब्द समाना, शब्द विच समाए रवो, उस शब्द विच उस सच्चे दे उपदेश विच समाए रवो जेड़ा जुग जुग एको वेस रूप विच, जुग जुग सच है वेसो जी दा, जुगां जुगांतरां तो एको ही वेस है, एको ही रूप है, ते जेड़ा अटल है, जेड़ा कदे भी बदलन वाला नहीं, उस करते दे नाल, उस सच दे नाल पाई तुहाडा मिलाप बन आवे, मेल बन आवे, उहदे नाल मेल बने ते जमां दा मार्ग तुहाडा छुट जाए, मौत दे डर वाला राह जेड़ा वह छुट जाए, मौत दा डर बिणस जाए, सच विच समा जाओ, सच विच ऐसा समावो, उस सच विच लीन होवो जेड़ा जुगां जुगांतरां तो इको स्वरूप ते इको ही वेस दा मालक है। साजन सैन मिलो संजोगी, गुरमिल खोले फासे। कहिंदे भाई तुसी उन्हां सजणा साथियां दे नाल भागा सदका ही, साजन सैन मिलो संजोगी, चंगे संजोगां दे नाल उन्हां सजणा दा उन्हां मित्रां दा मिलाप हुंदा है जिन्हां नूं मिल के गुरमिल खोले फासे, गुरु नाल मिल के ते माया दे फाहे खोल लए जाण। ऐसे फिर रब्बी प्यारियां दा संजोग, ऐसे रब्बी प्यारियां दा मिलाप भी फिर चंगे कर्मां सदका हुंदा है जिन्हां नाल मिल के जीव अपने सारे बंधन अपने जीवन दे विचों विसार दिंदा है।
0: बाबा नगड़ा आया जग में, दुख सुख लेख लिखाया, लिखड़ा शाह ना टले जिहड़ा पुरब कमाया।
1: फिर अगले पंक्त पदे च गुरु साहब कहिंदे बाबा नांगड़ा आया, नांगड़ा तो भाव वस्त्रां तो सखना, जदों बाहरी तौर उते अर्थ करांगे, जदों भाव अर्थ करिए ते आपां इह कह सकदे हां वी बिलकुल कोरा आया जीव, बिलकुल कोरा। इत्थे आके फिर इन्हें की लिखिया, अपने दुखां ते सुखां दा लेख लिखिया, आउंदा ते कोरा ही है ना, कोरा आया पर कोरा रहा नहीं, दुखां ते सुखां दा लेख लिखदा है। फिर कोरा आउंदा जरूर है, कोरा रहिंदा नहीं है। हां शरीरक तौर ते दे आपां वचन पढ़दे हां नांगो आया नांगो जासी, वस्त्रां तो सखना ही आया ते वस्त्रां तो सखणिया ही जाना है, जां नांगे पावो ते गए जन, मतलब जे वस्त्रां तो बाहरी तौर उपरले पदार्थां दी गल करांगे इन्हां तो ते सखना ही जाना है, ये किसी ने भी अपने नाल नहीं लैके जाने, ना ही कोई अपने नाल लैके गया है। बारी तौर उत्ते जिन्ना मर्जी कुछ एकत्र कर लवे जीवे, सारा कुछ इत्थे ही छड़ जांदा, लैके कुछ नहीं जांदा। पर सतगुरु कहिंदे जदों अध्यात्म की गल करिए फिर ये जीव आउंदा ते बिल्कुल कोरा है, बिल्कुल कोरा आया, पर इत्थे आके ना इन्हें फिर अपने आप नूं कोरिया नहीं रहन दिता, इन्हें अपना आप भरना शुरू कर लिया, लिखना शुरू कर लिया। हुण कोरा कागज है, कोरे कागज उत्ते जो लिखते जावांगे वह छपदा जाना, जो लिखते जावांगे वह छपदा जाना। तो चेता रखो उस कोरे कागज उत्ते लिखना सी लेख, लेख लिखने सी, तो लिखने भी चंगे सी, पर इन्हें की कीता इन्हें चंगे मंदे सारे ही लिखे। हुण लेख लिखण लग पिया, जदों लिखण लग्या चंगे मंदे जो भी सब लिखदा रहा, लिखद्या लिखद्या गुरु साहब कहिंदे इन्हें ऐसा लेख लिखने शुरू करते भी हुण दुख और सुख इन्हां लई भी इन्हें एक लेख लिख ले, कर्म कह लो अपने, ਜਿਵੇਂ ਜਿਵੇਂ ਕਰਮ ਕਰਦਾ ਗਿਆ ਤਿਵੇਂ ਤਿਵੇਂ ਲੇਖ ਬਣਦੇ ਗਏ ਨਾ, ਉਹ ਜਿਹੜੇ ਲੇਖ ਬਣਦੇ ਗਏ ਉਹ ਲਿਖਦਾ ਗਿਆ। ਹੁਣ ਉਹਨਾਂ ਲਿਖੇ ਹੋਏ ਲੇਖਾਂ ਦੇ ਅਨੁਸਾਰ ਹੀ ਕੀ ਮਿਲਣਾ, ਦੁੱਖ ਔਰ ਸੁੱਖ ਮਿਲਣਾ, ਜੋ ਲਿਖਿਆ ਉਹ ਮਿਲਣਾ। ਸਤਿਗੁਰੂ ਕਹਿੰਦੇ ਇਹ ਜੀਵ ਨੇ ਨਾ ਕੀ ਕੀਤਾ ਹੈ, ਇਸ ਸੰਸਾਰ 'ਤੇ ਆਉਂਦਿਆਂ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ, ਦੁੱਖਾਂ ਅਤੇ ਸੁੱਖਾਂ ਦਾ ਲੇਖ ਲਿਖਾ ਲਿਆ। ਹੁਣ ਜੋ ਲਿਖ ਲਿਆ ਸਤਿਗੁਰੂ ਕਹਿੰਦੇ ਲਿਖਿਆੜਾ ਸਾਹਾ ਨਾ ਟਲੈ। ਇੱਥੇ ਸਾਹਾ ਨਹੀਂ ਹੈ, ਸਾਹਾ ਸਾਹਾ ਮਤਲਬ ਮੁਕਰਰ ਕੀਤਾ ਦਿਨ ਵੇਲਾ। ਲਿਖਿਆੜਾ ਸਾਹਾ ਨਾ ਟਲੈ, ਉਹ ਟਲਦਾ ਨਹੀਂ। ਹੁਣ ਜਿਵੇਂ ਆਪਾਂ ਕਹਿ ਲਈਏ ਦੁੱਖਾਂ ਅਤੇ ਸੁੱਖਾਂ ਦਾ ਲੇਖ ਤੇ ਲਿਖ ਲਿਆ, ਉਹ ਤੇ ਜਦੋਂ ਕਰਤੇ ਨਾਲ ਜੁੜੇ ਉਹਨੇ ਲੇਖ ਬਦਲ ਵੀ ਦਿੱਤੇ, ਔਗੁਣਾਂ ਤੋਂ ਛਡਵਾ ਕੇ ਉਹਨੇ ਗੁਣਾਂ ਨੂੰ ਜੀਵਨ ਵਿੱਚ ਬਖਸ਼ ਦਿੱਤਾ, ਔਗਣ ਮੁੱਕ ਗਏ ਜੀਵਨ 'ਚ ਗੁਣ ਆ ਗਏ, ਉਹਨੇ ਲੇਖ ਬਦਲਤੇ। ਪਰ ਜਿਹੜਾ ਸਾਹਾ ਸ਼ਬਦ ਹੈ ਉਹ ਹੈ ਮੁਕਰਰ ਕੀਤਾ ਹੋਇਆ ਸਮਾਂ। ਸਾਹਾ ਸ਼ਬਦ ਵਰਤਿਆ ਜਾਂਦਾ ਵਿਆਹ ਦੇ ਲਗਨ ਦਾ ਸਮਾਂ, ਤਰੀਕ ਮਿੱਥੀ ਹੋਈ, ਪਲ ਮਿੱਥਿਆ ਹੋਇਆ, ਸਮਾਂ ਮਿੱਥਿਆ ਹੋਇਆ, ਦਿਨ ਮਿੱਥਿਆ ਹੋਇਆ। ਨਾ ਟਲੈ, ਇਹ ਕਿਸੇ ਦਾ ਵੀ ਨਹੀਂ ਟਲਦਾ। ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ। ਕਹਿੰਦੇ ਜਿਹੜਾ ਪੂਰਬਲੇ ਕੀਤੇ ਹੋਏ ਕੰਮ ਨੇ, ਜੋ ਮੁਜ਼ਬ ਲਿਖਿਆ ਹੈ ਨਾ, ਜੋ ਕੁਝ ਵੀ ਲਿਖਿਆ ਇਹਨੇ ਲੇਖਾਂ ਨੂੰ, ਉਹ ਬਦਲਦਾ ਨਹੀਂ, ਸਾਹਾ ਟਲਦਾ ਨਹੀਂ। ਸਾਹੇ ਦਾ ਦਿਨ ਕਦੇ ਨਹੀਂ ਬਦਲਿਆ। ਬਾਹਰੀ ਤੌਰ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਸਾਹੇ ਦਾ ਦਿਨ ਜਿਹੜਾ ਉਹ ਹੋ ਸਕਦਾ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਜੀ ਵਾਖੇ ਜੀ ਬਦਲ ਦਿਓ, ਪਰ ਜਿਹੜਾ ਸਾਹਾ ਇਹ ਲਿਖਵਾ ਕੇ ਆਇਆ ਇਹ ਨਹੀਂ ਜੇ ਬਦਲਦਾ, ਇਹ ਇੱਦਾਂ ਹੀ ਰਹਿੰਦਾ। ਫਿਰ ਇਸ ਸਾਹੇ ਦੇ ਨਾਲ ਨਾਲ ਜਿਹੜਾ ਦੁੱਖਾਂ ਅਤੇ ਸੁੱਖਾਂ ਦਾ ਲੇਖ ਲਿਖਿਆ, ਮਾਲਕ ਜੀ ਕਹਿੰਦੇ ਭਾਈ ਜਿਹੜਾ ਪੁਰਬ ਕਮਾਇਆ, ਜਿਹੜਾ ਪੁਰਬ ਜਿਹੜੇ ਕਰਮ ਤੋਂ ਕਮਾ ਰਿਹਾ ਨਾ, ਚੇਤਾ ਰੱਖ ਤੇਰੇ ਕੀਤੇ ਹੋਏ ਕਰਮਾਂ ਨੂੰ ਤੂੰ ਮੂਜਬ ਰੂਪ ਵਿੱਚ ਲਿਖਿਆ ਹੈ, ਅਤੇ ਜੋ ਲਿਖਿਆ ਉਹ ਲਿਖਿਆ ਹੋਇਆ ਕਦੇ ਬਦਲਦਾ ਨਹੀਂ ਹੈ ਭਾਈ, ਲਿਖਿਆ ਤੂੰ ਆਪ ਹੈ, ਆਪਣੇ ਕਰਮਾਂ ਅਨੁਸਾਰ ਆਪਣੇ ਲੇਖ ਲਿਖੇ ਨੇ, ਔਰ ਜਿਵੇਂ ਦੇ ਤੇਰੇ ਲੇਖ ਨੇ ਫਿਰ ਉਵੇਂ ਹੀ ਦੁੱਖ ਅਤੇ ਸੁੱਖ ਤੂੰ ਆਪਣੀ ਜ਼ਿੰਦਗੀ ਅੰਦਰ ਭੋਗਦਾ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਹਰ ਮਨੁੱਖ ਧਾਰਨ ਕਰ ਰਿਹਾ, ਕਿਵੇਂ ਧਾਰਨ ਕਰਨੇ ਆ, ਆਪਣੇ ਲਿਖੇ ਹੋਏ ਲੇਖ ਅਨੁਸਾਰ ਜਿਵੇਂ ਲਿਖਿਆ ਹੈ ਉਵੇਂ ਉਵੇਂ ਜੀਵ ਭੋਗੀ ਜਾ ਰਿਹਾ ਹੈ। ਪਰ ਗੁਰੂ ਸਾਹਿਬ ਨੇ ਜ਼ਿਕਰ ਬੜਾ ਪਿਆਰਾ ਕੀਤਾ, ਕਹਿੰਦੇ ਬਾਬਾ ਨਾਂਗੜਾ ਆਇਆ ਆ ਚੇਤਾ ਰੱਖ, ਆਇਆ ਤੂੰ ਬਿਲਕੁਲ ਕੋਰਾ ਹੈ। ਜੇ ਸਿਆਣਾ ਹੋਵੇ ਤੇ ਚੰਗਾ ਲਿਖੇ, ਜੇ ਸਿਆਣਾ ਹੋਵੇ ਤੇ ਚੰਗਾ ਲਿਖੇ, ਅੱਗੇ ਤੇਰੀ ਮਤ ਉੱਤੇ ਨਿਰਭਰ ਕਰਦਾ ਵੀ ਤੂੰ ਲਿਖ ਆਪਣੇ ਜੀਵਨ ਵਿੱਚ ਕੀ ਰਿਹਾ। ਦੇਖੋ ਆਪਾਂ ਜੇ ਸੰਸਾਰਿਕ ਤੌਰ 'ਤੇ ਜ਼ਿਕਰ ਕਰੀਏ ਨਾ, ਇੱਕ ਬੱਚਾ ਜਦੋਂ ਪੜ੍ਹਨਾ ਸ਼ੁਰੂ ਕਰਦਾ ਨਾ, ਤਾਂ ਉਹਨੂੰ ਕੱਚੀ ਪੈਨਸਲ ਨਾਲ ਲਿਖਾਇਆ ਜਾਂਦਾ, ਲਿਖਣਾ ਸਿਖਾਇਆ ਜਾਂਦਾ, ਪੂਰਨੇ ਪਾ ਪਾ ਕੇ ਦਿੱਤੇ ਜਾਂਦੇ ਅਤੇ ਉਹਨੂੰ ਕਿਹਾ ਜਾਂਦਾ ਇਹਨਾਂ ਦੇ ਉੱਤੇ ਉੱਤੇ ਲਿਖ। ਉਹ ਲਿਖਦਾ, ਜੇ ਉਹ ਗਲਤ ਲਿਖਦਾ ਏ ਉਹਨੂੰ ਰਬੜ ਦੇ ਨਾਲ ਮਿਟਾ ਦਿੱਤਾ ਜਾਂਦਾ ਵੀ ਇਹਨੂੰ ਮੀਟ ਦੇ, ਤੈਨੂੰ ਮੌਕਾ, ਤੇਰੇ ਕੋਲ ਮੌਕਾ ਹੈ ਵੀ ਤੂੰ ਕੱਚੀ ਪੈਨਸਲ ਨਾਲ ਲਿਖਿਆ ਇਹਨੂੰ ਮਿਟਾ ਲਾ, ਮੀਟ ਦੇ। ਉਹਨੂੰ ਕੋਲੇ ਬਿਠਾ ਲਈਦਾ, ਉਹ ਲਿਖੀ ਜਾਂਦਾ, ਜੇ ਗਲਤ ਲਿਖਿਆ ਆਪਾਂ ਮਿਟੇ ਹੀ ਜਾਂਦੇ ਹਾਂ ਵੀ ਚੱਲ ਮੀਟ ਦੇ, ਉਹ ਫੇਰ ਲਿਖਦਾ। ਹੌਲੀ ਹੌਲੀ ਸਮਾਂ ਅੱਗੇ ਲੰਘਦਾ। ਜਦੋਂ ਲਿਖਣਾ ਸਿੱਖ ਲੈਂਦਾ ਫਿਰ ਬੜੀ ਆਸਾਨੀ ਨਾਲ ਲਿਖਦਾ, ਫਿਰ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਜੋ ਲਿਖਿਆ ਮੈਂ ਗਲਤ ਲਿਖਿਆ ਕਿ ਠੀਕ, ਜੇ ਗਲਤ ਫਿਰ ਉਹ ਹੱਥੀਂ ਮਿਟਾਉਣ ਲੱਗ ਜਾਂਦਾ, ਆਪ ਮਿਟਾਉਣ ਲੱਗ ਜਾਂਦਾ। ਫਿਰ ਇੱਕ ਸਮਾਂ ਐਸਾ ਆ ਜਾਂਦਾ ਵੀ ਆਪਸ਼ਨ ਖਤਮ ਹੋ ਜਾਂਦੀ ਹੈ ਮਿਟਾਉਣ ਵਾਲੀ, ਮਿਟਾਉਣ ਵਾਲੀ ਆਪਸ਼ਨ ਮੁੱਕ ਜਾਂਦੀ ਹੈ। ਚੌਥੀ ਪੰਜਵੀਂ ਜਮਾਤ 'ਚ ਜਦੋਂ ਹੋ ਗਿਆ, ਹੁਣ ਕੱਚੀ ਪੈਨਸਲ ਨਹੀਂ ਨਾ, ਹੁਣ ਉਹਦੇ ਹੱਥ 'ਚ ਪੈੱਨ ਫੜਾਤਾ ਸਿਆਹੀ ਨਾਲ ਲਿਖਣ ਵਾਲਾ, ਉਹ ਸਿਆਹੀ ਨਾਲ ਲਿਖਣ ਵਾਲਾ ਜਦੋਂ ਪੈੱਨ ਫੜਾਤਾ, ਹੁਣ ਆਪਸ਼ਨ ਮੁੱਕ ਗਈ ਵੀ ਸੱਜਣਾ ਤੂੰ ਮੇਟ ਸਕਦਾ, ਹੁਣ ਆਪਸ਼ਨ ਨਹੀਂ ਰਹੀ, ਹੁਣ ਜੋ ਲਿਖੇਗਾ ਉਹ ਪੱਕਾ ਹੀ ਹੈ। ਜੇ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗਾ ਫਿਰ ਕੀ ਬਣੇਗਾ, ਮੱਥੇ 'ਤੇ ਕਲੰਕ। ਪੈੱਨ ਨਾਲ ਲਿਖਿਆ ਜਦੋਂ ਮਿਟਾਉਂਦਾ, ਕੱਟ 'ਤੇ ਦਿੰਦਾ ਉਹਨੂੰ ਪੈੱਨ ਨਾਲ, ਪਰ ਇੱਕ ਦਾਗ ਰਹਿ ਜਾਂਦਾ ਨਾ ਉੱਥੇ, ਕੱਟ 'ਤੇ ਦਿੱਤਾ ਪਰ ਦਾਗ ਰਹਿ ਗਿਆ ਵੀ ਇੱਥੇ ਗਲਤ ਲਿਖਿਆ ਸੀ, ਉਹ ਦਾਗ ਰਹਿ ਗਿਆ, ਅਗਾਂਹ ਲਿਖਦਾ ਹੈ। ਗੁਰੂ ਸਾਹਿਬ ਜੀ ਨੇ ਜਿਹੜਾ ਅਧਿਆਤਮ ਤੌਰ 'ਤੇ ਸਿਖਾਇਆ, ਜਦੋਂ ਬਚਪਨ ਸੀ ਨਾ ਸਾਡੇ 'ਤੇ, ਉਦੋਂ ਅਸੀਂ ਬਿਲਕੁਲ ਕੋਰੇ ਸਾਂ, ਸਾਨੂੰ ਸਿਖਾਇਆ ਕਿ ਤੂੰ ਲਿਖ ਲੇਖ ਲਿਖ। ਉਹ ਲਿਖੇ ਹੋਏ ਲੇਖ ਕੁਝ ਸਮੇਂ ਵਾਸਤੇ ਅਸੀਂ ਮੇਟਦੇ ਗਏ, ਲਿਖਦੇ ਗਏ, ਮੇਟਦੇ ਗਏ। ਬਚਪਨ ਸੀ ਉਦੋਂ ਰੱਬ ਦਾ ਰੂਪ ਸਾਂ, ਸਾਡੀਆਂ ਗਲਤੀਆਂ ਮੁਆਫ ਹੁੰਦੀਆਂ ਰਹੀਆਂ। ਕੋਈ ਨਹੀਂ ਬੱਚਾ ਕਹਿ ਕੇ ਹਰ ਕੋਈ ਟਾਲਦਾ ਰਿਹਾ। ਫਿਰ ਇੱਕ ਸਮਾਂ ਐਸਾ ਬਣ ਗਿਆ ਵੀ ਹੁਣ ਬੱਚਾ ਕਹਿ ਕੇ ਕੋਈ ਨਹੀਂ ਟਾਲਦਾ, ਹੁਣ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਬਚਪਨ ਵਿੱਚ ਹੈ ਜਾਂ ਤੂੰ ਬੱਚਾ ਹੈ ਨਾ, ਕੋਈ ਗੱਲ ਨਹੀਂ ਹੈ ਨਾ, ਇਹ ਨਹੀਂ ਕਿਹਾ ਜਾਂਦਾ। ਫਿਰ ਉਹ ਕੀਤੇ ਹੋਏ ਕਰਮ ਦੇ ਲੇਖ ਅਨੁਸਾਰ ਸਜ਼ਾ ਮਿਲਦੀ ਹੈ, ਪਨਿਸ਼ਮੈਂਟ ਮਿਲਦੀ। ਫਿਰ ਇੱਕ ਵੇਲਾ ਐਸਾ ਆ ਜਾਂਦਾ ਵੀ ਹੁਣ ਪਨਿਸ਼ਮੈਂਟ ਨਹੀਂ, ਹੁਣ ਮੱਥੇ 'ਤੇ ਦਾਗ ਬਣਦਾ। ਤੂੰ ਕਰਮ ਕੀਤਾ, ਜੇ ਚੰਗਾ ਕੀਤਾ ਤੇ ਮੱਥਾ ਉਜਵਲ ਹੋਏਗਾ, ਜੇ ਮਾੜਾ ਕੀਤਾ ਸਜ਼ਾ ਕੱਟ, ਤੇਰੇ ਮੱਥੇ ਉੱਪਰ ਦਾਗ ਇਹਨੇ ਵੱਧ ਬਣ ਜਾਣਾ, ਤੇਰੇ ਮੱਥੇ ਦਾ ਕਲੰਕ ਬਣ ਜਾਏਗਾ। ਬਸ ਇੱਦਾਂ ਕਹਿ ਲਓ, ਗੁਰੂ ਪਾਤਸ਼ਾਹ ਦੁਆਰਾ ਸਾਨੂੰ ਇਹੀ ਸਮਝਾਇਆ ਜਾ ਰਿਹਾ, ਭਾਈ ਆਪਣੇ ਜੀਵਨ ਅੰਦਰ ਲੇਖ ਐਸਾ ਲਿਖ ਕਿ ਤੇਰੇ ਮੱਥੇ ਦੇ ਉੱਤੇ ਉਹ ਕਲੰਕ ਨਾ ਬਣੇ, ਉਹਦੇ ਨਾਲ ਤੇਰਾ ਮੱਥਾ ਉੱਜਲ ਹੋ ਜਾਏ। ਉਹ ਜੇ ਤੇ ਕੱਚੇ ਲੇਖ ਹੋਣਗੇ ਫਿਰ ਤੇ ਗੁਰੂ ਮਿਟਾਉਣ ਵਾਲਾ ਮੇਟ ਦਏਗਾ, ਪਰ ਜੇ ਤੂੰ ਆਪਣੇ ਮੱਥੇ ਉੱਤੇ ਕਲੰਕ ਹੀ ਪੱਕਾ ਲਾ ਕੇ ਬਹਿ ਗਿਆ ਤੇ ਚੇਤਾ ਰੱਖ, ਉਹ ਲੇਖ ਮਿਟਣਾ ਨਹੀਂ ਹੋ, ਉਹ ਦਾਗ ਬਣ ਜਾਏਗਾ, ਉਹ ਕਲੰਕ ਬਣ ਗਿਆ ਮਸਤਕ ਦਾ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਲਿਖਿਆੜਾ ਸਾਹਾ ਨਾ ਟਲੈ, ਨਹੀਂ ਟਲਦਾ ਫਿਰ, ਫਿਰ ਨਹੀਂ ਕਰਮਾਂ ਦਾ ਸਾਹਾ ਨਹੀਂ ਜੇ ਟਲਦਾ, ਕਰਮਾਂ ਦਾ ਲਿਖਿਆ ਹੋਇਆ ਕਦੇ ਮਿਟਦਾ ਨਹੀਂ। ਕਰਮਾਂ ਦਾ ਲਿਖਿਆ ਹੋਇਆ ਤੇ ਜੀਵ ਦੁੱਖ ਸੁੱਖ ਭੋਗਦਾ ਹੈ, ਕਰਮਾਂ ਦੇ ਲਿਖੇ ਹੋਏ ਅਨੁਸਾਰ ਜੀਵ ਆਪ ਆਪਣੇ ਪੂਰਬਲੇ ਕਰਮਾਂ ਦਾ ਨਤੀਜਾ ਲੇਖਾ ਭੋਗਦਾ ਹੈ। ਜਿਵੇਂ ਜਿਵੇਂ ਕੋਈ ਕਰਮ ਕਮਾਈ ਜਾਂਦਾ ਤਿਵੇਂ ਤਿਵੇਂ ਦੁੱਖ ਤੇ ਸੁੱਖ ਭੋਗੀ ਜਾਂਦਾ। ਮੌਤ ਰੂਪੀ ਸਾਹਾ ਟਲਦਾ ਨਹੀਂ, ਉਹ ਸਦੀਵ ਪੱਕਾ ਹੈ, ਉਹ ਖੁਦ ਅਸੀਂ ਲਗਨ, ਉਹ ਸਮਾਂ ਉਹ ਵੇਲਾ ਅਸੀਂ ਲਿਖਵਾ ਕੇ ਆਏ ਹਾਂ।
0: ਬਹਿ ਸੱਚ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣ ਯਾਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ।
1: ਫਿਰ ਸਤਿਗੁਰੂ ਜੀ ਨੇ ਅਗਲੀਆਂ ਪੰਕਤੀਆਂ 'ਚ ਮਤ ਦਿੱਤੀ ਜੀ, ਕਹਿੰਦੇ ਲਿਖਿਆ ਬਹਿ ਸੱਚ ਹੈ ਲਿਖਿਆ, ਉਹ ਅਕਾਲ ਪੁਰਖ ਨੇ ਹਨ। ਅੰਮ੍ਰਿਤ ਵਿਖਿਆ, ਦੋਵੇਂ ਚੀਜ਼ਾਂ, ਜ਼ਹਿਰ ਵੀ ਔਰ ਅੰਮ੍ਰਿਤ ਵੀ। ਜ਼ਹਿਰ ਦੁੱਖ ਦਾ ਪ੍ਰਤੀਕ ਅਤੇ ਅੰਮ੍ਰਿਤ ਸੁੱਖ ਦਾ, ਦੁੱਖ ਸੁੱਖ ਲੇਖ ਲਿਖਾਇਆ ਨਾ ਉਹਨੇ ਲਿਖਿਆ, ਫਿਰ ਜਿੱਤ ਲਾਇਆ ਤਿੱਤ ਲਾਗਾ। ਉਹਨੇ ਜਿਹੜੇ ਪਾਸੇ ਜੀਵ ਨੂੰ ਲਾਇਆ ਹੋਇਆ ਜੀਵ ਉੱਧਰ ਲੱਗਾ ਹੋਇਆ ਹੈ। ਕੋਈ ਦੁੱਖਾਂ ਵਿੱਚ ਲੱਗਾ ਹੋਇਆ, ਕੋਈ ਸੁੱਖਾਂ ਵਿੱਚ ਲੱਗਾ ਹੋਇਆ ਨਾ, ਕੋਈ ਅੰਮ੍ਰਿਤ ਵਿੱਚ ਲੱਗਾ ਅਤੇ ਕੋਈ ਬਿਖ ਵਿੱਚ ਲੱਗਾ। ਅੰਮ੍ਰਿਤ ਵਿੱਚ ਲਾਇਆ ਉਸ ਕਰਤੇ ਦਾ, ਫਿਰ ਜੀਵ ਅੰਮ੍ਰਿਤ ਵਿੱਚ ਲੱਗਦਾ ਹੈ। ਅੰਮ੍ਰਿਤ ਔਰ ਵਿਖ ਜ਼ਹਿਰ ਬਣਾਈਆਂ ਉਹਨੇ ਨੇ। ਜਿਵੇਂ ਇੱਕ ਮਿੱਥ ਦਾ ਪੱਖ ਹੈ ਨਾ ਮਿਥਿਹਾਸ ਦਾ, ਵੀ ਸਮੁੰਦਰ ਰਿੜਕਿਆ, 14 ਰਤਨ ਨਿਕਲੇ, ਉਹਨਾਂ 14 ਰਤਨਾਂ ਦੇ ਵਿੱਚ ਜਿੱਥੇ ਅੰਮ੍ਰਿਤ ਨਿਕਲਿਆ ਅੰਮ੍ਰਿਤ ਦੇ ਨਾਲ ਨਾਲ ਜ਼ਹਿਰ ਵੀ ਨਿਕਲੀ ਹੈ, ਜ਼ਹਿਰ ਵੀ ਹੈ, ਅੰਮ੍ਰਿਤ ਦੇ ਨਾਲ ਬਿਖ ਵੀ ਹੈ। ਕਰਤੇ ਨੇ ਅੰਮ੍ਰਿਤ ਵੀ ਬਣਾਇਆ ਹੈ ਅਤੇ ਕਰਤੇ ਨੇ ਬਿਖ ਵੀ ਬਣਾਈ ਹੈ, ਜ਼ਹਿਰ ਵੀ ਬਣਾਈ। ਫਿਰ ਉਹਨੇ ਕੱਲੀ ਇਹ ਅੰਮ੍ਰਿਤ ਤੇ ਜ਼ਹਿਰ ਬਣਾਈ ਨਹੀਂ, ਅੰਮ੍ਰਿਤ ਤੇ ਜ਼ਹਿਰ ਜਿਹਨੇ ਭਖਣੀ ਹੈ ਖਾਣੀ ਹੈ ਉਹਨੂੰ ਵੀ ਬਣਾਇਆ। ਅੰਮ੍ਰਿਤ ਜਿਹਨੇ ਖਾਣਾ ਹੈ, ਜ਼ਹਿਰ ਜਿਹਨੇ ਖਾਣੀ ਹੈ ਉਹਨੂੰ ਵੀ ਬਣਾਇਆ। ਫਿਰ ਖਾਣ ਵਾਲੇ ਨੂੰ ਕੱਲਾ ਇਹ ਨਹੀਂ ਵੀ ਬਣਾਤਾ, ਹੁਣ ਤੇਰਾ ਜੋ ਚਿੱਤ ਕਰੇ ਤੂੰ ਖਾ ਲਾ, ਤੇਰਾ ਚਿੱਤ ਕਰੇ ਜ਼ਹਿਰ ਖਾ ਲਾ, ਤੇਰਾ ਚਿੱਤ ਕਰੇ ਅੰਮ੍ਰਿਤ ਖਾ ਲਾ, ਨਹੀਂ। ਉਹਨੇ ਜਿਹਨੇ ਖਾਣੀ ਹੈ ਉਹਨੂੰ ਮੱਤ ਵੀ ਦਿੱਤੀ ਹੈ, ਵਿਵੇਕਤਾ ਵੀ ਬਖਸ਼ੀ ਹੈ। ਇਹ ਤੇ ਨਹੀਂ ਨਾ ਜੀਵ ਕਹਿ ਸਕਦਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ ਜ਼ਹਿਰ ਖਾਣ ਨਾਲ ਮੌਤ ਹੋ ਜਾਂਦੀ। ਇਹ ਤੇ ਨਹੀਂ ਕਹਿ ਸਕਦਾ ਵੀ ਮੈਨੂੰ ਪਤਾ ਹੀ ਨਹੀਂ ਸੀ ਜੀ ਜ਼ਹਿਰ ਖਾਣਾ ਦੁੱਖ ਬਣ ਜਾਏਗਾ ਮੇਰੀ ਜ਼ਿੰਦਗੀ ਦਾ। ਕਿਹਨੂੰ ਨਹੀਂ ਪਤਾ ਜ਼ਹਿਰ ਮਾੜੀ ਹੈ? ਜੇ ਉਹਨੇ ਅੰਮ੍ਰਿਤ ਔਰ ਜ਼ਹਿਰ ਬਣਾਈ ਹੈ, ਅੰਮ੍ਰਿਤ ਅਤੇ ਜ਼ਹਿਰ ਜਿਹਨੇ ਖਾਣੀ ਹੈ ਉਹਨੂੰ ਵੀ ਉਹਨੇ ਬਣਾਇਆ, ਖਾਣ ਵਾਲੇ ਨੂੰ ਮੱਤ ਵੀ ਦਿੱਤੀ ਹੈ ਜਿਹਨੂੰ ਆਪਾਂ ਵਿਵੇਕਤਾ ਕਹਿੰਦੇ ਹਾਂ, ਵਿਵੇਕਤਾ ਵੀ ਦਿੱਤੀ, ਅੰਮ੍ਰਿਤ ਅਤੇ ਜ਼ਹਿਰ ਵਿੱਚ ਫਰਕ ਲੱਭ ਸਕੇ ਇਹ ਵਿਵੇਕਤਾ ਹੈ। ਅੰਮ੍ਰਿਤ ਅਤੇ ਜ਼ਹਿਰ ਦਾ ਫਰਕ ਜਾਣੇ, ਫਰਕ ਜਾਣ ਕੇ ਤੇ ਅੰਮ੍ਰਿਤ ਨੂੰ ਆਪਣੇ ਪੱਲੇ ਨਾਲ ਬੰਨ ਲਵੇ, ਜ਼ਹਿਰ ਨੂੰ ਛੱਡ ਦੇ, ਇਹ ਵਿਵੇਕਤਾ ਹੈ। ਇਹ ਮਤ ਕਿਹਨੂੰ ਨਹੀਂ ਮਿਲੀ? ਤੇ ਜੇ ਇਹ ਵਿਵੇਕਤਾ ਹੋਣ ਦੇ ਬਾਵਜੂਦ ਕੋਈ ਜ਼ਹਿਰ ਖਾਂਦਾ ਹੈ, ਫਿਰ ਗਲਤੀ ਕਿਹਦੀ ਹੈ? ਜ਼ਹਿਰ ਖਾਣ ਵਾਲੇ ਦੀ ਕਿ ਜ਼ਹਿਰ ਬਣਾਉਣ ਵਾਲੇ ਦੀ? ਗਲਤੀ ਖਾਣ ਵਾਲੇ ਦੀ ਹੈ ਨਾ। ਜਿਹੜਾ ਜ਼ਹਿਰ ਖਾ ਰਿਹਾ ਗੁਨਾਹ ਉਹਦਾ ਹੈ, ਬਣਾਉਣ ਵਾਲੇ ਦਾ ਕੋਈ ਗੁਨਾਹ ਨਹੀਂ, ਕਿਉਂਕਿ ਬਣਾਉਣ ਵਾਲੇ ਨੇ ਬਣਾਈ ਹੈ ਜ਼ਹਿਰ। ਜ਼ਹਿਰ ਬਣਾ ਕੇ ਉਹਨੇ ਇਸ ਮਨੁੱਖ ਨੂੰ ਵਿਵੇਕਤਾ ਵੀ ਦਿੱਤੀ ਹੈ ਵੀ ਸੱਜਣਾ ਇਹ ਤੇਰੇ ਖਾਣ ਵਾਲੀ ਨਹੀਂ ਹੈ। ਪਰ ਇਹ ਕੀ ਕਹਿੰਦਾ ਹੈ? ਅੰਮ੍ਰਿਤ ਘੱਟ ਤੇ ਜ਼ਹਿਰ ਵੱਧ ਪੱਖਦਾ ਹੈ। ਹੁਣ ਇਹਦੇ ਵਿੱਚ ਦੋਸ਼ ਕੀਦਾ ਹੈ? ਇਸ ਲਈ ਗੁਰੂ ਸਾਹਿਬ ਕਹਿੰਦੇ ਬਹਿ ਸੱਚ ਹੈ ਲਿਖਿਆ, ਉਸ ਕਰਤੇ ਨੇ ਅੰਮ੍ਰਿਤ ਵਿਖਿਆ ਜਿੱਤ ਲਾਇਆ ਤਿੱਤ ਲੱਗ, ਜਿੱਧਰਲੇ ਪਾਸੇ ਉਹਨੇ ਜੀਵ ਲਾਇਆ ਉੱਥੇ ਲੱਗਾ ਹੋਇਆ। ਬਸ ਕੋਈ ਜ਼ਹਿਰ ਪੱਖੀ ਜਾਂਦਾ, ਕੋਈ ਅੰਮ੍ਰਿਤ ਪੱਖੀ ਜਾਂਦਾ ਹੈ। ਹੁਣ ਉਸ ਕਰਤੇ ਦੀ ਰਚਨਾ ਵਿੱਚ ਗੁਰੂ ਸਾਹਿਬ ਨੇ ਕਿਹਾ ਨਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਹੁਣ ਕਿਸੇ ਬੰਦੇ ਨੂੰ ਆਪਾਂ ਕਹੀਏ ਲੈ ਜ਼ਹਿਰ ਖਾ, ਮੈਂ ਇਹਦੇ 'ਚ ਮਿੱਠਾ ਪਾਇਆ, ਰਸ ਨਾਲ ਖਾ। ਹੁਣ ਉਹ ਖਾਣ ਵਾਲੇ ਨੂੰ ਇੰਨੀ ਕਿਤੇ ਮੱਤ ਹੋਣੀ ਚਾਹੀਦੀ ਹੈ ਨਾ ਵੀ ਹੈ ਤੇ ਜ਼ਹਿਰ ਹੀ ਹੈ ਨਾ, ਭਾਵੇਂ ਮਿੱਠਾ ਹੀ ਪਾਇਆ, ਹੈ ਤੇ ਜ਼ਹਿਰ ਹੀ ਹੈ, ਉਹ ਨਾ ਖਾਵੇ। ਤੇ ਜੇ ਉਹ ਜ਼ਹਿਰ ਨੂੰ ਮਿੱਠਾ ਪਦਾਰਥ ਮੰਨ ਕੇ ਖਾਧੀ ਜਾਵੇ, ਫਿਰ ਇਹ ਉਹਦੀ ਗਲਤੀ ਹੈ, ਉਹਦਾ ਗੁਨਾਹ ਹੈ। ਸਤਿਗੁਰੂ ਨੇ ਸਪਸ਼ਟ ਕਿਹਾ ਇਹ ਵਿਸ ਗੰਦਲਾਂ ਭਾਈ ਜੋ ਸੰਸਾਰ ਦਿਸ ਰਿਹਾ ਇਹ ਗੰਦਲਾਂ ਤੇ ਬੜੀਆਂ ਸੋਹਣੀਆਂ ਨੇ, ਪਰ ਚੇਤਾ ਰੱਖੀ ਹੈ ਜ਼ਹਿਰ ਦੀਆਂ। ਵੇਖਣ ਨੂੰ ਸੋਹਣੀਆਂ ਬਹੁਤ ਲੱਗ ਰਹੀਆਂ ਗੰਦਲਾਂ, ਪਰ ਗੰਦਲਾਂ ਕਹਿੰਦੇ ਹੈ ਵੀ ਜ਼ਹਿਰ ਦੀਆਂ, ਤੇ ਚੇਤਾ ਰੱਖੀ ਇਹ ਜ਼ਹਿਰ ਦੀਆਂ ਗੰਦਲਾਂ ਨੂੰ ਐ ਖੰਡ ਚ ਲਪੇਟ ਕੇ ਰੱਖਿਆ ਹੋਇਆ, ਚਾਸਣੀ ਚ ਡਬੋ ਡਬੋ ਕੇ ਰੱਖੀਆਂ ਹੋਈਆਂ ਨੇ। ਇਸ ਲਈ ਭਾਈ ਜ਼ਹਿਰ ਨੇ ਜ਼ਹਿਰ ਹੀ ਰਹਿਣਾ, ਅਤੇ ਤੂੰ ਚੇਤਾ ਰੱਖੀ ਜਿਹੜੀ ਜ਼ਹਿਰ ਹੈ ਉਹ ਭਾਵੇਂ ਖੰਡ ਵਿੱਚ ਹੋਵੇ, ਉਹ ਭਾਵੇਂ ਵਿੱਚ ਉਹਦੇ ਵਿੱਚ ਨਾ ਕਿਸੇ ਤਰ੍ਹਾਂ ਦਾ ਰਸ ਪਾ ਲਓ, ਮਿੱਠਾ ਪਾ ਲਓ, ਲੂਣਾ ਪਾ ਲਓ, ਹੈ ਨਾ, ਕਿਸੇ ਵੀ ਰੂਪ 'ਚ ਰਹਿਣਾ ਤਾਂ ਉਹਨੇ ਜ਼ਹਿਰ ਹੀ ਹੈ। ਅਤੇ ਮਨੁੱਖ, ਗੁਰੂ ਸਾਹਿਬ ਕਹਿੰਦੇ ਭਾਈ ਲੇਖ ਉਹਨੇ ਲਿਖਿਆ, ਕਰਮ ਕਮਾਉਂਦਾ ਰਿਹਾ, ਲੇਖ ਬਣਦਾ ਗਿਆ, ਜ਼ਹਿਰ ਅਤੇ ਬਿਖ ਵਾਲੇ ਲੇਖ ਵੀ ਬਣਦੇ ਰਹੇ। ਗੁਰੂ ਸਾਹਿਬ ਕਹਿੰਦੇ ਭਾਈ ਜਿੱਥੇ ਜਿੱਥੇ ਜੀਵ ਲਾਇਆ ਹੈ ਉੱਥੇ ਉੱਥੇ ਲੱਗਾ। ਹੁਣ ਲੱਗਦਾ ਕਿਵੇਂ ਹੈ, ਨਾਲ ਅਗਲੀ ਪੰਕਤੀ 'ਚ ਸਪਸ਼ਟ ਕੀਤਾ, ਕਹਿੰਦੇ ਵਿਵੇਕ ਤਾਂ ਉਹਨੇ ਜੀਵ ਨੂੰ ਦੇਤੀ। ਜ਼ਹਿਰ ਅਤੇ ਅੰਮ੍ਰਿਤ ਵਿੱਚ ਫਰਕ ਜਾਣਨ ਦੀ ਮੱਤ ਉਹਨੇ ਜੀਵ ਨੂੰ ਦੇਤੀ। ਜੇ ਤਾਂ ਸਾਰੇ ਹੀ ਸਮਝਦਾਰ ਬਣ ਜਾਣ ਫਿਰ ਤਾਂ ਜ਼ਹਿਰ ਕੋਈ ਖਾਵੇ ਹੀ ਨਾ, ਪਰ ਸਾਰੇ ਸਮਝਦਾਰ ਨਹੀਂ ਹੋਏ ਨਾ।

ਇਸਤਰੀ, ਉਹ ਇਸਤਰੀ ਜਿਹੜੀ ਜਾਦੂ ਟੋਣਾ ਜਾਣਦੀ ਹੋਵੇ, ਜਾਦੂ ਟੂਣਾ ਜਾਣਦੀ ਹੋਵੇ, ਕਾਮਣਿਆਰੀ, ਕਹਿੰਦੇ ਉਹਨੇ ਬਣਾਤੀ ਇੱਕ ਇਸਤਰੀ ਉਹਨੇ ਬਣਾਈ ਹੈ। ਔਰ ਉਹ ਜਿਹੜੀ ਇਸਤਰੀ ਹੈ ਨਾ, ਉਹਨੂੰ ਵੀ ਉਹਨੇ ਬੜਾ ਬਲਵਾਨ, ਬੜਾ ਤਾਕਤਵਰ ਬਣਾਇਆ। ਉਹ ਬਣਾ ਕੇ ਉਹਨੂੰ ਕਹਿਤਾ ਵੀ ਤੂੰ ਇਸ ਜੀਵ ਦੀ ਮੱਤ ਮਾਰ ਕੇ ਰੱਖਣੀ ਹੈ, ਮੈਂ ਇਹਨੂੰ ਮੱਤ ਦਿੱਤੀ ਹੈ, ਤੂੰ ਮੱਤ ਮਾਰ ਕੇ ਰੱਖਣੀ ਹੈ। ਦੋ ਤਾਕਤਾਂ ਹੋ ਗਿਆ। ਅੰਮ੍ਰਿਤ ਅਤੇ ਬਿਖ ਵਿੱਚ ਫਰਕ ਜਾਣਨ ਵਾਲੀ ਮੱਤ ਦੇਤੀ ਕਰਤੇ ਨੇ, ਵਿਵੇਕਤਾ ਬਖਸ਼ਤੀ ਕਰਤੇ ਨੇ। ਜਿੱਥੇ ਉਹਨੇ ਵਿਵੇਕਤਾ ਬਖਸ਼ੀ ਹੈ, ਉੱਥੇ ਉਹਨੇ ਮਾਇਆ ਵੀ ਬਣਾਈ ਹੈ। ਮਾਇਆ ਨੂੰ ਇਹ ਕਹਿਤਾ ਤੂੰ ਮੱਤ ਮਾਰ ਕੇ ਰੱਖਣੀ ਹੈ। ਮਨੁੱਖ ਜਿੰਨਾ ਮਰਜ਼ੀ ਸਿਆਣਾ ਬਣ ਬਣ ਬੈਠੇ, ਜਦੋਂ ਸਾਹਮਣੇ ਮਾਇਆ ਆਉਂਦੀ ਉਦੋਂ ਮੱਤ ਮਰੀ ਜਾਂਦੀ ਨਾ। ਹੁਣ ਗੁਰੂ ਸਾਹਿਬ ਕਹਿੰਦੇ ਉਸ ਅਕਾਲ ਪੁਰਖ ਨੇ ਕਾਮਣੇ ਆਰੀ ਕਾਮਣ ਪਾਏ, ਉਹ ਮਾਇਆ ਰੂਪੀ ਜਾਦੂਗਰਨੀ ਨੇ ਨਾ ਇਹਦੇ ਗਲ ਦੇ ਅੰਦਰ ਬੜੇ ਜਾਦੂ ਪਾਏ ਹੋਏ, ਬੜੇ ਟੂਣੇ ਪਾਏ ਇਹਦੇ ਗਲ ਦੇ ਵਿੱਚ ਉਹਨੇ। ਔਰ ਉਹ ਜਿਹੜੇ ਜਾਦੂ ਪਾਏ ਹੋਏ ਨਾ, ਕਹਿੰਦੇ ਬਹੁਤਿਆਂ ਰੰਗਾਂ ਵਾਲਾ ਧਾਗਾ ਇਹਦੇ ਗਲ 'ਚ ਬੰਨ ਬੰਨ ਕੇ ਰੱਖਿਆ ਹੋਇਆ। ਬੰਦਾ ਕਿੰਨੇ ਤਮਾਸ਼ਿਆਂ 'ਚ ਉਲਝ ਗਿਆ, ਫਿਰ ਕਹਿੰਦਾ ਨਾ ਜੀ ਕੀ ਕਰੀਏ, ਮਜਬੂਰੀ ਬਣ ਗਈ। ਬਸ ਇੱਦਾਂ ਕਹਿ ਲਓ ਵੀ ਮਜਬੂਰੀ ਨਹੀਂ, ਹੁਣ ਤਾਂ ਸੱਜਣਾ ਉਸ ਜਾਦੂਗਰਨੀ ਦਾ ਜਾਦੂ ਚੱਲਿਆ, ਮਜਬੂਰੀ ਥੋੜ੍ਹੀ ਹੈ। ਉਹਨੇ ਆਪਣਾ ਇੰਨਾ ਕੁ ਬਲ ਦਿਖਾਤਾ, ਉਹਨੇ ਆਪਣਾ ਇੰਨਾ ਕੁ ਜ਼ੋਰ ਚਲਾਤਾ ਵੀ ਉਹਨੇ ਤੇਰੀ ਮੱਤ ਜਿਹੜੀ ਚੰਗੀ ਸੀ ਉਹ ਚੱਲਣ ਹੀ ਨਹੀਂ ਦਿੱਤੀ। ਉਹਨੇ ਮੈਂ ਬੜੇ ਜ਼ੋਰ ਵਾਲੀ ਹਾਂ ਭਾਈ, ਤੇਰੀ ਮੱਤ 'ਤੇ ਪੜਦਾ ਪੈ ਗਿਆ। ਜਦੋਂ ਪੜਦਾ ਪਿਆ ਮੱਤ 'ਤੇ ਤੇ ਜੀਵ ਕੀ ਹੁੰਦਾ, ਫਿਰ ਉਸ ਕਾਮਣਿਆਰੀ ਹੱਥਾਂ ਲੁੱਟਿਆ ਜਾਂਦਾ ਨਾ, ਬੰਨਿਆ ਜਾਂਦਾ ਨਾ ਫਿਰ ਉਹਦੇ ਹੱਥ। ਸਤਿਗੁਰੂ ਇਸੇ ਰੂਪ 'ਚ ਕਹਿ ਰਹੇ, ਕਹਿੰਦੇ ਭਾਈ ਉਹ ਕਾਮਣਿਆਰੀ ਕਰਤੇ ਨੇ ਬਣਾਈ ਹੈ, ਉਸ ਕਰਤੇ ਨੇ ਬਣਾ ਕੇ ਤੇ ਇਹਨੂੰ ਕਹਿਤਾ ਵੀ ਤੂੰ ਜੀਵ ਨੂੰ ਉਲਝਾ ਕੇ ਭਰਮਾ ਕੇ ਰੱਖਣਾ ਹੈ। ਔਰ ਵਾਕਈ ਜੀ ਜਿੰਨਾ ਰੋਲ ਜੀਵ ਨੂੰ ਭਰਮਾਉਣ ਦੇ ਵਿੱਚ ਮਾਇਆ ਦਾ ਹੈ ਨਾ, ਉਹਨਾਂ ਚੰਗੀ ਮੱਤ ਦੇ ਵਿੱਚ ਕਿਸੇ ਵੀ ਚੰਗੀ ਮੱਤ ਵਾਲੇ ਉਹਨੇ ਨਹੀਂ ਮਿਲਣਗੇ ਜਿੰਨੇ ਮਾਇਆ ਦੇ ਪ੍ਰਭਾਵ ਹੇਠਾਂ ਭਰਮੇ ਹੋਏ ਮਿਲਣਗੇ। ਵਿਵੇਕੀ ਕਿੰਨੇ ਕੁ ਮਿਲਦੇ ਜੀ, ਜਿਸ ਪਾਸੇ ਮਰਜ਼ੀ ਵੇਖ ਲਓ ਦੌੜ ਸਿਰਫ ਮਾਇਆ ਦੀ, ਮਾਇਕ ਪਦਾਰਥਾਂ ਦੀ। ਦੈਵੀ ਗੁਣਾਂ ਪ੍ਰਤੀ ਦੌੜ ਥੋੜ੍ਹੀ ਹੈ, ਚੰਗੇ ਗੁਣਾਂ ਪ੍ਰਤੀ ਦੌੜ ਵੇਖੀ, ਔਗਣਾਂ ਪ੍ਰਤੀ ਦੌੜ ਵੇਖੋ। ਲਾਲਚ ਪਿੱਛੇ ਦੌੜ ਬਹੁਤ ਹੈ, ਦਇਆ ਪਿੱਛੇ ਕਿੰਨੇ ਅੰਕ ਦੀ ਦੌੜ ਹੈ। ਕਾਮ ਪਿੱਛੇ ਬਹੁਤਿਆਂ ਦੀ ਦੌੜ ਹੈ, ਬਹੁਤਿਆਂ ਦੀ ਦੌੜ ਕਾਮ ਪਿੱਛੇ ਹੈ। ਸਬਰ ਪਿੱਛੇ ਕਿੰਨੇ ਅੰਕ ਦੀ ਦੌੜ ਹੈ। ਇਸੇ ਤਰ੍ਹਾਂ ਕ੍ਰੋਧ ਪਿੱਛੇ ਕਿੰਨਿਆਂ ਦੀ ਦੌੜ ਹੈ, ਜਿਹਨੂੰ ਮਰਜ਼ੀ ਹੱਥ ਲਾ ਕੇ ਵੇਖ ਲਓ ਕ੍ਰੋਧ ਦੇ ਪਿੱਛੇ ਹੀ ਭੱਜਿਆ ਫਿਰਦਾ ਕ੍ਰੋਧੀ। ਤੇ ਸਹਿਜ ਦੇ ਪਿੱਛੇ ਦੌੜ ਕਿੰਨੇ ਅੰਕ ਦੀ ਹੈ, ਧੀਰਜ ਪਿੱਛੇ ਦੌੜ ਕਿੰਨੇ ਅੰਕ ਦੀ ਹੈ, ਮੋਹ ਹੰਕਾਰ ਪਿੱਛੇ ਦੌੜ ਵੇਖੋ, ਲੰਮੀ ਲੈਣ ਦੇ ਵਿੱਚ ਭੱਜੇ ਹੀ ਫਿਰਦੇ ਨੇ ਹੰਕਾਰ ਪਿੱਛੇ ਵੀ ਮੋਹ ਪਿੱਛੇ ਵੀ। ਧਰਮ ਦੇ ਪਿੱਛੇ ਦੌੜ ਕਿੰਨੇ ਅੰਕ ਦੀ ਹੈ, ਕਿੰਨੇ ਅੰਕ ਦੀ ਦੌੜ ਜੀ। ਹੁਣ ਤੇ ਹਾਲਾਤ ਸਮਾਜ ਦੇ ਇੰਨੇ ਬਣ ਗਏ, ਇੱਦਾਂ ਦੇ ਬਣ ਗਏ ਵੀ ਪ੍ਰਧਾਨ ਹੈ ਤੇ ਮਾਇਆ ਹੀ ਹੈ ਬਸ, ਦੈਵੀ ਗੁਣ ਨਹੀਂ। ਚੰਗੇ ਗੁਣ ਕਿ ਚੰਗੇ ਗੁਣਾਂ ਵਾਲੇ ਨੂੰ ਕੌਣ ਪੁੱਛਦਾ ਜੀ, ਬਹੁਤ ਘੱਟ ਥਾਵਾਂ ਜਿੱਥੇ ਚੰਗੇ ਗੁਣਾਂ ਵਾਲਾ ਨਿਵਾਜਿਆ ਜਾਏ, ਨਹੀਂ ਤੇ ਜੇਬ ਦਾ ਭਾਰ ਵੇਖਿਆ ਜਾਂਦਾ।

0: ਕਹਿੰਦਾ ਵੀ ਪੱਲੇ ਕੁਛ ਹੈ ਤੇ ਦੱਸ, ਉਹ ਇੱਥੇ ਗੁਣ ਤੇ ਆਪੇ ਬਣਾ ਲੈਣੇ, ਅਸੀਂ ਤੇਰੀ ਜੇਬ ਭਾਰ ਚੱਲਦੀ ਹੈ ਤੇ ਦੱਸ। ਗੁਣ ਤੇ ਤੈਨੂੰ ਅਸੀਂ ਆਪੇ ਦੇ ਦੇਣੇ, ਭਾਵੇਂ ਔਗਣਾਂ ਨਾਲ ਭਰਿਆ ਹੋਵੇ, ਔਗਣਾਂ ਨਾਲ ਭਰਿਆ ਹੋਵੇ, ਜੇ ਜੇਬ ਭਾਰ ਝੱਲਦੀ ਹੈ ਫਿਰ ਸਾਰੇ ਹੀ ਔਗਣਾਂ ਤੇ ਪਰਦਾ ਪਾ ਦਿੰਦਾ ਸੰਸਾਰ। ਕਹਿੰਦੇ ਇਹਦੇ ਵਰਗਾ ਤੇ ਬੰਦਾ ਗੁਣੀ ਹੈ ਹੀ ਕੋਈ ਨਹੀਂ। ਤੇ ਜਦੋਂ ਕਰਤੇ ਦੀਆਂ ਨਜ਼ਰਾਂ ਚ ਆਵੇ ਖੇਡ, ਫਿਰ ਮਾਲਕ ਕਹਿੰਦੇ ਭਾਈ ਹੁਣ ਤੂੰ ਵੇਖ, ਸਾਰੀ ਜ਼ਿੰਦਗੀ ਜ਼ਹਿਰ ਪੱਖੀ ਹੈ, ਜ਼ਹਿਰ ਖਾਧੀ ਹੈ, ਕਰਤੇ ਨੇ ਤੇ ਤੇਰੇ ਖਾਧੇ ਅਨੁਸਾਰ ਤੈਨੂੰ ਨਤੀਜਾ ਦੇਣਾ, ਉਹਨੇ ਤੇ ਨਤੀਜਾ ਉਹੀ ਦੇਣਾ ਜੋ ਤੂੰ ਖਾਧਾ, ਉਹਨੇ ਨਤੀਜਾ ਉਹੀ ਦੇਣਾ ਜੋ ਤੂੰ ਲਿਖਿਆ। ਉਹਨੇ ਇਹ ਨਹੀਂ ਕਹਿਣਾ ਵੀ ਲਿਆ ਚਾਰ ਟਕੇ ਇੱਧਰ ਵੀ ਦੇ ਦੇ ਆਪਾਂ ਵੀ ਬਦਲ ਦੇਣੇ, ਨਹੀਂ ਉੱਥੇ ਨਹੀਂ ਬਦਲਿਆ ਜਾਣਾ, ਉੱਥੇ ਨਹੀਂ ਬਦਲਿਆ ਜਾਣਾ, ਉੱਥੇ ਉਹੀ ਰਹੇਗਾ ਜੋ ਤੂੰ ਲਿਖਦਾ ਰਿਹਾ। ਹੁਣ ਸਰੀਰ ਹੈ ਜੀ, ਕਾਇਆ ਹੈ, ਕਾਇਆ ਨੇ ਉਹੀ ਕੁਝ ਬਖਸ਼ਣਾ ਹੈ ਜੋ ਕੁਝ ਅਸੀਂ ਖਾਧਾ ਹੈ। ਚੰਗਾ ਖਾਵਾਂਗੇ ਚੰਗਾ ਮਿਲੇਗਾ, ਚੰਗਾ ਖਾਵਾਂਗੇ ਤੋਂ ਭਾਵ ਵੀ ਜਦੋਂ ਚੰਗਾ ਸੋਹਣਾ ਭੋਜਨ ਖਾਵਾਂਗੇ ਤੰਦਰੁਸਤ ਦੇਹੀ ਮਿਲੇਗੀ, ਮੰਦਾ ਖਾਵਾਂਗੇ ਤੇ ਰੋਗੀ ਸਰੀਰ ਮਿਲੇਗਾ। ਰੱਬ ਜਦੋਂ ਬਖਸ਼ਦਾ ਉਹ ਤੇ ਜੀਵ ਦੇ ਖਾਧੇ ਅਨੁਸਾਰ, ਆ ਸਰੀਰ ਕਿਹਦਾ ਬਖਸ਼ਿਆ? ਕਰਤੇ ਦਾ। ਜੇ ਕਰਤੇ ਦਾ ਬਖਸ਼ਿਆ, ਇਹ ਸਰੀਰ ਵਿੱਚ ਮਿਲਦਾ ਵੀ ਉਹੀ ਕੁਝ ਹੈ ਜੋ ਕਰਤਾ ਚਾਹੁੰਦਾ। ਜੇ ਮੈਂ ਚੰਗਾ ਖਾਵਾਂਗਾ, ਕਰਤਾ ਚਾਹੁੰਦਾ ਸੱਜਣਾ ਤੇਰਾ ਸਰੀਰ ਤੰਦਰੁਸਤ ਰਹੇ, ਔਰ ਕਾਇਆ ਚੰਗੀ ਹੈ। ਤੇ ਜੇ ਤੂੰ ਇਹਦੇ ਚ ਦਿਨ ਰਾਤ ਕੂੜਾ ਹੀ ਸੁੱਟੀ ਜਾਵੇਂ, ਸਰੀਰ ਦੇ ਵਿੱਚ ਗੰਦਗੀ ਹੀ ਸੁੱਟੀ ਜਾਵੇਂ ਦਿਨ ਰਾਤ, ਤੇ ਇਹਦੇ ਚੋਂ ਮਿਲੇਗਾ ਕੀ? ਰੋਗ ਹੀ ਮਿਲ ਲੰਗੇ ਨਾ, ਇਹਦੇ ਵਿੱਚੋਂ ਅਰੋਗਤਾ ਥੋੜੀ ਮਿਲ ਜਾਣੀ। ਜਦੋਂ ਮੈਂ ਖਾਧੀ ਹੀ ਜ਼ਹਿਰ ਹੈ, ਮੈਂ ਤੇ ਮਰਾਂਗਾ ਹੀ ਨਾ। ਜੇ ਅੰਮ੍ਰਿਤ ਖਾਧਾ ਹੁੰਦਾ ਬਚਦਾ ਤੇ ਤਾਂ, ਜੇ ਮੈਂ ਕਰਮ ਬੀਜੇ ਹੀ ਮਾੜੇ ਨੇ, ਫਲ ਵੀ ਤੇ ਮਾੜਾ ਹੀ ਵੱਢਾਂਗਾ ਨਾ, ਫਿਰ ਚੰਗਾ ਕਿੱਥੋਂ ਵੱਢ ਲਾਂ। ਬਸ ਜੇ ਮੈਂ ਲੇਖ ਮਾੜੇ ਲਿਖੇ ਨੇ ਤੇ ਲੇਖਾਂ ਦਾ ਨਤੀਜਾ ਵੀ ਮੈਂ ਮਾੜਾ ਹੀ ਭੋਗਾਂਗਾ, ਮੈਂ ਚੰਗਾ ਨਹੀਂ ਭੋਗ ਸਕਦਾ, ਚੰਗਾ ਨਹੀਂ। ਸਤਿਗੁਰੂ ਕਹਿੰਦੇ ਭਾਈ ਬਹਿ ਸੱਚ ਹੈ ਲਿਖਿਆ ਅੰਮ੍ਰਿਤ ਬਿਖਿਆ, ਜਿੱਤ ਲਾਇਆ ਤਿੱਤ ਲਾਗਾ, ਕਾਮਣੇ ਆਰੀ ਕਾਮਣ ਪਾਏ, ਬਾਹੋ ਰੰਗੀ ਗਲ ਪਾਕਾ। ਇਹਨੇ ਇੱਕ ਰੰਗ ਦਾ ਨਹੀਂ, ਪਤਾ ਹੀ ਨਹੀਂ ਕਿੰਨੇ ਰੰਗਾਂ ਦੇ ਧਾਗੇ ਪਾਏ ਇਹਨੇ ਜੀਵ ਦੇ ਗਲ ਦੇ ਵਿੱਚ। ਬੰਦਾ ਇੱਕ ਰੰਗ ਨੂੰ ਪਛਾਣਦਾ, ਦੂਜਾ ਫੇਰ ਪ੍ਰਭਾਵ ਪਾ ਜਾਂਦਾ। ਮਾਇਆ ਦੇ ਰੰਗ ਕਿੰਨੇ ਨੇ, ਗਿਣੇ ਕਿਸੇ? ਸਤਿਗੁਰੂ ਨੇ ਤੇ ਕਿਹਾ ਸੱਜਣਾ ਜਿਹੜਾ ਰੰਗ ਤੈਨੂੰ ਰੱਬ ਭੁਲਾ ਦੇ ਉਹ ਰੰਗ ਮਾਇਆ ਦਾ ਹੀ ਹੈ, ਬਸ ਬਸ ਉਹ ਧਾਗਾ ਹੀ ਹੈ। ਉਹ ਕਿਸੇ ਵੀ ਰੰਗ ਦਾ ਹੋ ਸਕਦਾ ਹੈ, ਉਹ ਮਾਇਆ ਦਾ ਧਾਗਾ ਹੀ ਹੈ, ਉਹ ਮਾਇਆ ਦਾ ਹੀ ਤਾਕਤ ਹੈ, ਉਹ ਮਾਇਆ ਦਾ ਹੀ ਜਾਦੂ ਹੈ, ਉਹ ਮਾਇਆ ਨੇ ਹੀ ਟੂਣਾ ਕੀਤਾ ਤੇਰੇ ਤੇ, ਕਿਉਂਕਿ ਤੂੰ ਕਰਤੇ ਨੂੰ ਭੁੱਲ ਗਿਆ। ਤੇ ਸੱਜਣਾ ਤੂੰ ਆਪ ਅੰਦਾਜ਼ਾ ਲਾ ਕੇ ਵੇਖ ਲਾ ਵੀ ਕਿਹੜੀ ਐਸੀ ਚੀਜ਼ ਹੈ ਜਿਹਨੂੰ ਵੇਖ ਕੇ, ਜਿਹਨੂੰ ਮਿਲ ਕੇ ਤੇ ਤੈਨੂੰ ਕਰਤਾ ਭੁੱਲ ਗਿਆ। ਬਸ ਉਹ ਜਿਹੜੀ ਚੀਜ਼ ਵੀ ਹੈ ਉਹ ਮਾਇਆ ਦੀ ਤਾਕਤ ਹੀ ਹੈ, ਉਹ ਮਾਇਆ ਦੀ ਤਾਕਤ ਹੀ ਹੈ, ਉਹ ਮਾਇਆ ਦਾ ਹੀ ਬਲ ਹੈ, ਕਿਉਂਕਿ ਉਹਦਾ ਕਰਮ ਉਹਦਾ ਫਰਜ਼ ਸੀ ਤੈਨੂੰ ਭਰਮਾਉਣਾ, ਕਰਤੇ ਵੱਲੋਂ ਲੱਗਾ ਹੋਇਆ। ਤੈਨੂੰ ਫਰਜ਼ ਸੀ ਦਿੱਤਾ ਕਰਤੇ ਨੇ ਆਪਣਾ ਆਪਾ ਸੰਭਾਲਣ ਦਾ, ਉਹ ਭਾਈ ਮਾਇਆ ਨੂੰ ਜਿਹੜਾ ਫਰਜ਼ ਦਿੱਤਾ ਸੀ ਮਾਇਆ ਤੇ ਆਪਣਾ ਫਰਜ਼ ਨਿਭਾ ਗਈ, ਉਹ ਤੇਰੇ ਕੋਲੋਂ ਆਪਣਾ ਫਰਜ਼ ਨਹੀਂ ਉਹ ਨਿਭਿਆ, ਤੂੰ ਤੇ ਮਾਇਆ ਦੇ ਪ੍ਰਭਾਵ ਹੇਠਾਂ ਆ ਗਿਆ, ਤੂੰ ਤੇ ਭੁੱਲ ਗਿਆ, ਉਹ ਤੇਰੇ ਤੋਂ ਬਲਵਾਨ ਨਿਕਲੀ, ਉਹ ਤੈਨੂੰ ਭਰਮਾ ਗਈ, ਤੂੰ ਆਪਣਾ ਆਪਾ ਬਲੀ ਨਹੀਂ ਬਣਾ ਸਕਿਆ ਵੀ ਤੂੰ ਮਾਇਆ ਨੂੰ ਹਰਾ ਸਕੇ, ਤੂੰ ਮਾਇਆ ਕੋਲੋਂ ਹਾਰ ਗਿਆ, ਜ਼ਹਿਰ ਕੋਲੋਂ ਹਾਰ ਗਿਆ। ਬਸ ਇਸ ਲਈ ਸਾਹਿਬ ਕਹਿੰਦੇ ਭਾਈ ਇਹਨੇ ਤੇ ਬੜੇ ਤਰੀਕਿਆਂ ਦੇ ਧਾਗੇ ਜੀਵ ਦੇ ਗਲ ਵਿੱਚ ਪਾਏ ਖਾਨਾ।
1: ਹੋਸ਼ੀ ਮਤ ਪਿਆ ਮਨ ਹੋਸ਼ਾ।

0: ਫਿਰ ਜੀ ਗੁਰੂ ਸਾਹਿਬ ਜੀ ਨੇ ਨਾ ਜ਼ਿਕਰ ਕੀਤਾ, ਕਹਿੰਦੇ ਹੋ ਛੀ ਮੱਤ, ਹੋ ਛੀ ਹੌਲੀ ਭੈੜੀ ਕਹਿ ਲਓ, ਹੋ ਛੀ ਮੱਤ ਭਇਆ ਮਨ ਹੋ ਛਾ। ਮਤਲਬ ਇੱਦਾਂ ਕਹਿ ਲਓ ਮਾੜੀ ਮੱਤ ਨੇ ਇਹਨੂੰ ਮਾੜੀ ਮੂਰਖ ਹੀ ਬਣਾਤਾ, ਮੂਰਖ ਬਣ ਗਿਆ। ਹੁਣ ਕਹਿੰਦੇ ਐਸਾ ਮੂਰਖ ਬਣਿਆ ਗੁੜ ਤੇ ਖਾਧਾ ਹੀ ਖਾਧਾ, ਗੁੜ ਨਾਲ ਮੱਖੀ ਵੀ ਖਾ ਗਿਆ, ਗੁੜ ਸਾ ਮੱਖੀ ਖਾਇਆ ਗੁੜ ਸਮੇਤ। ਇਹ ਨਹੀਂ ਵੇਖਿਆ ਵੀ ਭਾਈ ਮੈਂ ਇਹਦੇ ਛਕਣ ਯੋਗ ਕੀ ਹੈ ਤੇ ਕੀ ਨਹੀਂ। ਜਿਹੜਾ ਛਕਣ ਯੋਗ ਸੀ ਉਹ ਤੇ ਖਾਧਾ ਹੀ ਖਾਧਾ, ਪਰ ਉਹਦੇ ਨਾਲ ਨਾਲ ਉਹ ਵੀ ਖਾ ਗਿਆ ਜਿਹੜਾ ਨਾ ਖਾਣ ਯੋਗ ਸੀ। ਜਿਵੇਂ ਸਤਿਗੁਰੂ ਲਾਲਚੀ ਬੰਦੇ ਦੀ ਗੱਲ ਕਰਦਿਆਂ ਕਹਿੰਦੇ ਨਾ, ਭਖ ਅਪਖ ਸਭ ਖਾਏ, ਭਖ ਭਖਣ ਵਾਲਾ ਅਪਖ ਨਾ ਭਖਣ ਵਾਲਾ ਨਾ ਖਾਣ ਵਾਲਾ ਸਭ ਖਾਏ। ਜਿਹੜੀ ਚੀਜ਼ ਖਾਣ ਵਾਲੀ ਹੈ ਉਹ ਤੇ ਖਾਧੀ ਹੋਈ ਹੈ, ਪਰ ਨਾ ਖਾਣ ਵਾਲੀ ਚੀਜ਼ ਦੇ ਨਾਲ ਨਾਲ ਲਾਲਚ ਵੱਸ ਹੋਏ ਨੇ ਉਹ ਵੀ ਖਾ ਲਈ ਜੋ ਨਹੀਂ ਖਾਣ ਵਾਲੀ ਸੀ। ਅਖਾਦ ਖਾਦਿਅੰ, ਅਖਾਦ ਜਿਹੜੀ ਨਾ ਖਾਣ ਵਾਲੀ ਖਾਦ ਉਹ ਵੀ ਖਾ ਗਿਆ। ਕੌਣ? ਹੋਛੀ ਮੱਤ ਭਇਆ ਮਨ ਹੋਛਾ, ਮਾੜੀ ਮੱਤ ਵਾਲਾ। ਫਿਰ ਕਹਿੰਦੇ ਗੁੜਸਾ, ਗੁੜ ਸਮੇਤ ਮੱਖੀ ਖਾਇਆ, ਗੁੜ ਦੇ ਨਾਲ ਨਾਲ ਕਹਿੰਦੇ ਇਹਦੀ ਮੱਤ ਇੰਨੀ ਕੁ ਜ਼ਿਆਦਾ ਹੋਛੀ ਹੋ ਗਈ, ਇੰਨੀ ਕੁ ਜ਼ਿਆਦਾ ਹੋਛੀ ਹੋ ਗਈ ਕਿ ਗੁੜ ਦੇ ਸਮੇਤ ਸਮੇਤ ਇਹ ਮੱਖੀ ਵੀ ਖਾ ਜਾਂਦਾ। ਕਹਿੰਦੇ ਭਾਵ ਵੀ ਪਦਾਰਥ ਜਿਹੜੇ ਨਾ ਉਹਨਾਂ ਦੇ ਵਿੱਚੋਂ ਆਨੰਦ ਲੱਭਦਾ ਲੱਭਦਾ ਆਪਣਾ ਆਪ ਹੀ ਗਵਾ ਜਾਂਦਾ। ਪਦਾਰਥਾਂ ਵਿੱਚੋਂ ਦੋਸ਼ ਨੂੰ ਦੂਰ ਤੇ ਕਰ ਕੀਤਾ ਨਹੀਂ, ਪਦਾਰਥ ਸੀ ਸਿਰਫ ਗੁਜ਼ਰਾਉਣ ਵਾਸਤੇ, ਪਰ ਪਦਾਰਥਾਂ ਨੂੰ ਗੁਜ਼ਰਾਉਣ ਵਾਸਤੇ ਨਹੀਂ ਰੱਖਿਆ, ਪਦਾਰਥਾਂ ਨੂੰ ਆਨੰਦ ਲੈਣ ਵਾਸਤੇ ਰੱਖੀ ਫਿਰਦਾ ਵੀ ਸ਼ਾਇਦ ਇਹਨਾਂ 'ਚੋਂ ਆਨੰਦ ਲੱਭੇ। ਬਸ ਉਹੀ ਵੀ ਜਿਹੜੀ ਚੀਜ਼ ਖਾਣ ਵਾਲੀ ਸੀ ਉਹ ਤਾਂ ਖਾਣੀ ਹੈ, ਪਰ ਉਹਦੇ ਨਾਲ ਨਾਲ ਨਾ ਖਾਣ ਵਾਲੀ ਵੀ ਪੱਖ ਗਿਆ। ਪਦਾਰਥਾਂ ਵਿੱਚੋਂ ਆਨੰਦ ਨਹੀਂ ਮਿਲਦਾ, ਪਦਾਰਥ ਸਿਰਫ ਗੁਜ਼ਰਾਉਣ ਵਾਸਤੇ ਨੇ, ਬੰਦਾ ਉਹਨਾਂ ਵਿੱਚੋਂ ਆਨੰਦ ਲੱਭਣ ਲੱਗ ਜਾਂਦਾ। ਜਦੋਂ ਆਨੰਦ ਲੱਭਣ ਲੱਗ ਜਾਂਦਾ ਫਿਰ ਉਹ ਗੁੜਸਾ ਮੱਖੀ ਖਾਇਆ ਵਾਲਾ ਖੇਡ ਬਣ ਜਾਂਦਾ ਹੈ। ਕਹਿੰਦੇ ਨਾਮ ਮਰਜਾਦ ਆਇਆ ਕੱਲ ਭੀਤਰ, ਆਹ ਜਿਹੜਾ ਬੇਮਰਿਆਦਾ ਹੋਇਆ ਨਾ ਜੀਵ ਆਇਆ ਇਸ ਸਮੇਂ ਵਿੱਚ ਨਾਂਗੋ ਬੰਦ ਚਲਾਇਆ। ਉਹ ਕਹਿੰਦੇ ਆਇਆ ਵੀ ਨਾਂਗੜਾ ਸੀ ਕੋਰਾ, ਤੇ ਜੱਦਣ ਚੱਲਿਆ ਉਦਣ ਲੇਖ ਮੰਦੇ ਲਿਖ ਕੇ ਹੀ ਚੱਲਿਆ, ਉਦਣ ਚੰਗੇ ਪਾਸੇ ਤੋਂ ਤੇ ਕੋਰਾ ਹੀ ਚੱਲਿਆ, ਮਾੜੇ ਪਾਸੇ ਵਾਲੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ, ਔਗਣਾ ਵਾਲੀ ਪੰਡ ਚੁੱਕੀ ਫਿਰਦਾ, ਤੇ ਗੁਣਾਂ ਵਾਲੇ ਪਾਸੇ ਤੋਂ ਅੱਜ ਵੀ ਕੋਰਾ ਹੀ ਹੈ, ਉਸ ਪਾਸੇ ਤਾਂ ਲਿਖਿਆ ਹੀ ਕੁਛ ਨਹੀਂ, ਚੰਗਾ ਲਿਖਿਆ ਗੁਣ ਚੰਗੇ ਜੀਵਨ 'ਚ ਲਿਖੇ ਹੀ ਨਹੀਂ, ਸਾਰੀ ਜ਼ਿੰਦਗੀ ਔਗਣ ਹੀ ਲਿਖਦਾ ਰਿਹਾ ਹੈ।
1: ਬਾਬਾ ਰੋਹ ਜੇ ਕਿਸੇ ਰੋਮਣਾ

ਫਿਰ ਜੀ ਅਖੀਰੀ ਪਦਾ ਜਿਹੜਾ ਗੁਰੂ ਸਾਹਿਬ ਨੇ ਸ਼ਬਦ ਦਾ ਬਖਸ਼ਿਆ, ਕਹਿੰਦੇ ਬਾਬਾ ਰੋਵੋ ਜੇ ਕਿਸੈ ਰੋਵਣਾ। ਉਹ ਭਾਈ ਹੋ ਸੁਚੇਤ, ਰੋਣਾ ਤੇ ਆਪਣਾ ਵੈਰਾਗ ਰੋ, ਆਪਣਾ ਵੈਰਾਗ ਰੋ। ਕਿਉਂ? ਕਿਉਂਕਿ ਜਾਨੀ ਅੜਾ ਬੰਧ ਪਠਾਇਆ। ਉਹ ਚੇਤਾ ਰੱਖ ਤੇਰੀ ਜੀਵ ਨੂੰ, ਆਹ ਜਿਹੜਾ ਸਰੀਰ ਦੇ ਅੰਦਰ ਬੈਠਾ ਨਾ ਜੀਵ, ਕਹਿੰਦੇ ਪਿਆਰੇ ਜੀਵ ਨੂੰ ਬੰਨ ਕੇ ਲੈ ਜਾਣਾ। ਜਾਨੀ ਅੜਾ ਬੰਧ ਪਠਾਇਆ, ਬੰਨ ਕੇ ਲੈ ਕੇ ਜਾਣਾ। ਕਿਉਂ? ਕਿਉਂਕਿ ਲਿਖਿਆੜਾ ਲੇਖ ਨਾ ਮੇਟੀ ਹੈ, ਲਿਖਿਆ ਹੋਇਆ ਲੇਖ ਨਹੀਂ ਮਿਟਦਾ। ਦਰ ਹਾਕਾਰੜਾ ਆਇਆ ਹੈ, ਦਰ ਤੋਂ ਸੱਦਾ ਆ ਜਾਣਾ। ਹੁਣ ਇੱਥੇ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਇਹ ਹੈ, ਉਹ ਸੱਦਾ ਆਉਣ ਤੋਂ ਪਹਿਲਾਂ ਪਹਿਲਾਂ ਰੋਲਾ, ਆਪਣੇ ਤਨ ਦਾ ਬਿਰਹਾ ਰੋਲਾ, ਆਪਣੇ ਅੰਦਰਲਾ ਵੈਰਾਗ ਰੋਲਾ। ਜੇ ਰੋਇਆ ਜਾਂਦਾ ਹੀ, ਕਿਉਂਕਿ ਜਿੱਦਣ ਤੈਨੂੰ ਸੱਦਾ ਆ ਗਿਆ ਉਦਣ ਤੇ ਅਗਲਿਆਂ ਬੰਨ ਕੇ ਲੈ ਜਾਣਾ, ਉਦਣ ਬਿਰਹਾ ਨਹੀਂ ਉਹ ਰੋਣ ਦੇਣਾ, ਉਦਣ ਨਹੀਂ ਤੇਰੇ ਅੰਦਰ ਵੈਰਾਗ ਹੋਣ ਦੇਣਾ, ਫਿਰ ਤੇਰੇ ਅੰਦਰ ਪ੍ਰੇਮ ਨਹੀਂ ਰਹਿ ਜਾਣਾ। ਫਿਰ ਤੇ ਸੱਜਣਾ ਅਗਲਿਆਂ ਬੰਨ ਲਿਆ, ਹੁਣ ਪਿਆ ਤਰਲੇ ਕਰੀ ਜਾ ਵੀ ਮੈਨੂੰ ਛੱਡ ਦਿਓ, ਮੈਂ ਕੁਝ ਚਿਰ ਰੱਬ ਨੂੰ ਚੇਤੇ ਕਰ ਲਾਂ, ਮੈਨੂੰ ਛੱਡ ਦਿਓ, ਮੈਂ ਪਿਆਰੇ ਦੇ ਦਰਸ਼ਨ ਕਰ ਲਾਂ। ਮਾਲਕ ਕਹਿੰਦੇ ਹੁਣ ਨਹੀਂ ਭਾਈ, ਹੁਣ ਤੇ ਜਾਨੀ ਅੜਾ ਬੰਧ ਪਠਾਇਆ, ਹੁਣ ਤੇ ਹਾਲਾਤ ਬਣ ਗਏ, ਦਰ ਹਕਾਰੜਾ ਆਇਆ, ਉਹ ਤੈਨੂੰ ਹੋਕਾ ਆ ਗਿਆ, ਤੈਨੂੰ ਆਵਾਜ਼ ਵੱਜ ਗਈ। ਔਰ ਜਦੋਂ ਤੈਨੂੰ ਆਵਾਜ਼ ਵੱਜੀ ਨਾ, ਤੇ ਚੇਤਾ ਰੱਖੀ ਲਿਖਿਆੜਾ ਲੇਖ ਨਾ ਮੇਟੀ ਗਏ, ਹੁਣ ਨਹੀਂ ਉਹ ਮਿਟਦਾ। ਹੁਣ ਤੇ ਜਿੰਨਾ ਆਵਾਜ਼ ਮਾਰੀ ਨਾ, ਉਹਨੇ ਇਕੱਲੀ ਆਵਾਜ਼ ਨਹੀਂ ਮਾਰੀ, ਆਵਾਜ਼ ਮਾਰਨ ਦੇ ਨਾਲ ਨਾਲ ਉਹਨੇ ਤੈਨੂੰ ਲੈ ਕੇ ਜਾਣ ਵਾਲਾ ਵੀ ਭੇਜਤਾ, ਵੀ ਜਾਓ ਭਾਈ ਲੈ ਕੇ ਆਓ, ਲੈਣ ਵਾਲੇ ਆ ਗਏ। ਹੁਣ ਤੇ ਉਹਨੇ ਆਵਾਜ਼ ਮਾਰੀ ਵੀ ਆ ਜਾ, ਨਾਲ ਉਹਨੇ ਮੌਤ ਨੂੰ ਭੇਜਤਾ ਵੀ ਜਾ ਲੈ ਆ, ਮੌਤ ਲੈਣ ਆ ਗਈ, ਆਵਾਜ਼ ਕਰਤੇ ਨੇ ਮਾਰੀ ਹੈ। ਅਤੇ ਜਦੋਂ ਉਹਦੀ ਆਵਾਜ਼ ਵੱਜ ਗਈ, ਬਸ ਇਹਨੂੰ ਇੱਦਾਂ ਸਮਝ ਲਓ, ਉਹਦੀ ਆਵਾਜ਼ ਵੱਜਣ ਤੋਂ ਪਹਿਲਾਂ ਪਹਿਲਾਂ ਆਪਾਂ ਆਵਾਜ਼ਾਂ ਮਾਰ ਲਈਏ, ਮਾਲਕਾ ਸਾਡੇ ਨਾਲ ਤੇਰਾ ਮੇਲ ਬਣ ਜੇ। ਉਹ ਬੁਲਾਵੇ, ਉਹਦੇ ਬੁਲਾਉਣ ਤੋਂ ਪਹਿਲਾਂ ਪਹਿਲਾਂ ਆਪਾਂ ਉਹਨੂੰ ਬੁਲਾ ਲਈਏ, ਕਰਤਾ ਕਰਤੇ ਦੀ ਅੱਗੇ ਪੁਕਾਰ ਕਰੀਏ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕਹਿ ਕੂਕਣੇ ਕਬੂ ਕੇ ਸੁਣੇ ਪੁਕਾਰ। ਉਹ ਤੂੰ ਇਹ ਤੇ ਕਹਿ ਸਕਦਾ ਨਾ, ਉਹ ਮਾਲਕਾ ਮੈਂ ਤੇ ਆਵਾਜ਼ਾਂ ਮਾਰੀਆਂ, ਮੈਂ ਤੇ ਤੈਨੂੰ ਚੇਤੇ ਕਰਦਾ ਰਿਹਾ। ਉਹਦੀ ਆਵਾਜ਼ ਵੱਜਣ ਤੋਂ ਪਹਿਲਾਂ ਪਹਿਲਾਂ ਆਪਣੀ ਆਵਾਜ਼ ਉਹਦੇ ਤੱਕ ਪਹੁੰਚਾਲਾ, ਤੇਰੀ ਆਵਾਜ਼ ਉਹਦੇ ਤੱਕ ਪਹੁੰਚ ਜਾਏ। ਜਦੋਂ ਤੇਰੀ ਆਵਾਜ਼ ਉਹਦੇ ਤੱਕ ਪਹੁੰਚ ਜਾਏਗੀ, ਤੇਰਾ ਮੇਲ ਇੱਥੇ ਹੀ ਬਣ ਜਾਣਾ। ਜੇ ਤੇਰਾ ਮਿਲਾਪ ਇੱਥੇ ਬਣ ਗਿਆ, ਤੇ ਚੇਤਾ ਰੱਖੀ ਫਿਰ ਬੰਨ ਕੇ ਨਹੀਂ ਪਠਾਇਆ ਜਾਏਗਾ, ਫਿਰ ਬੰਨ ਕੇ ਨਹੀਂ ਲਜਾਇਆ ਜਾਂਦਾ। ਫਿਰ ਤੇ ਭਾਈ ਤੂੰ ਆਪ ਆਪਣੇ ਜੀਵਨ ਨੂੰ

0: पुत भई भतीजे रोवहै प्रीतम अत प्यारे।
1: हकारा आया, सदा आया परमेश्वर दा। जात इस पाया जदो उन्हूं चंगा लगा उन्हें सदा भेजता। रुने रोवन हारे, कहिंदे ओह ते बस रुझे ही होए ने जिहड़े रोण वाले ने, बस इदां कह लो वी ओह ते भरमे होए ने, ਉਹ ਭਰਮੇ ਹੋਏ ਨੇ। ਸੱਦਾ ਦੇਣ ਵਾਲੇ ਨੇ ਸੱਦਾ ਭੇਜਿਆ, ਜਿਹਨੂੰ ਸੱਦਿਆ ਉਹ ਤੁਰ ਪਿਆ। ਆਵਾਜ਼ ਮਾਰਨ ਵਾਲੇ ਨੇ ਆਵਾਜ਼ ਮਾਰੀ, ਜਿਹਨੂੰ ਆਵਾਜ਼ ਵੱਜੀ ਉਹ ਤੁਰ ਪਿਆ, ਬਾਕੀ ਸਾਰੇ ਰੋਣ ਲੱਗ ਪਏ। ਕਹਿੰਦੇ ਜਿਹੜੇ ਰੋਣ ਲੱਗ ਪਏ ਨਾ, ਉਹ ਰੁੰਨੇ ਨੇ, ਉਹ ਭਰਮੇ ਹੋਏ ਨੇ। ਪੁੱਤ ਭਾਈ ਪਾਤੀ ਜੇ ਰੋਵੇ, ਕੌਣ ਕੌਣ ਰੋਂਦਾ? ਸਾਰੇ ਸਾਕ ਸੰਬੰਧੀ ਹੈ ਨਾ। ਪ੍ਰੀਤਮ ਮਤ ਪਿਆਰੇ, ਉਹਨੂੰ ਚੇਤੇ ਕਰ ਕਰਕੇ, ਭਾਈ ਬੜਾ ਚੰਗਾ ਸੀ, ਬੜਾ ਚ ਸਾਰੇ ਰੋਏ। ਸਤਿਗੁਰੂ ਆਖਦੇ, ਕਹਿੰਦੇ ਭਾਈ ਇਹਨਾਂ ਦੇ ਰੋਣ ਦਾ, ਜਿਵੇਂ ਪਿਛਲੇ ਰੇ ਦਿਨੀ ਆਪਾਂ ਜਿਹੜੀ ਵਿਚਾਰ ਕੀਤੀ ਉਹਦੇ 'ਚ ਕਿਹਾ ਨਾ, ਰੋਇਆ ਤਾਂ ਸਿਰਫ ਧੰਦਿਆਂ ਨੂੰ ਜਾਂਦਾ, ਜੀਵ ਨੂੰ ਥੋੜ੍ਹੀ। ਚਲੇ ਗਿਆ ਉਹ ਤਾਂ ਜਿਹਨੇ ਜਾਣਾ, ਵੇਖੋ ਜੀ ਜਿਹਨੇ ਸੱਦਣਾ ਸੀ ਉਹਨੇ ਸੱਦ ਲਿਆ, ਜਿਹਨੇ ਜਾਣਾ ਸੀ ਉਹ ਤੁਰ ਪਿਆ। ਨਾ ਸੱਦਣ ਵਾਲਾ ਇਨਕਾਰੀ ਹੋਇਆ, ਨਾ ਜਾਣ ਵਾਲਾ ਇਨਕਾਰੀ ਹੋਇਆ, ਉਹ ਦੋਵੇਂ ਤੇ ਤੁਰ ਪਏ ਨਾ। ਸੱਦਣ ਵਾਲੇ ਨੇ ਆਵਾਜ਼ ਮਾਰੀ, ਜਾਣ ਵਾਲੇ ਨੇ ਉਹ ਤੁਰ ਪਿਆ। ਹੁਣ ਪਿੱਛੋਂ ਰੋਣ ਵਾਲੇ ਰੋਈ ਜਾਣ, ਉਹਨਾਂ ਦਾ ਰੋਣਾ ਕਿਸ ਲੇਖੇ ਵਿੱਚ ਪੈਣਾ? ਉਹਨਾਂ ਦਾ ਰੋਣਾ ਕਿਸੇ ਲੇਖੇ ਪੈਣਾ ਨਹੀਂ। ਹੁਣ ਜਿਹਨੂੰ ਸੱਦਿਆ ਉਹ ਤੁਰ ਪਿਆ, ਜਾਂ ਤੇ ਉਹ ਵੀ ਰੋਂਦਾ ਵੀ ਮੈਂ ਨਹੀਂ ਜਾਣਾ ਭਾਈ, ਫਿਰ ਤੇ ਆਪਾਂ ਮੰਨਦੇ ਵੀ ਸਾਡਾ ਰੋਣਾ ਵੀ ਕਿਸੇ ਲੇਖੇ ਪਵੇਗਾ। ਜਦੋਂ ਸੱਦਣ ਵਾਲੇ ਨੇ ਸੱਦਿਆ, ਜਾਣ ਵਾਲਾ ਤੁਰ ਪਿਆ, ਮਗਰ ਜਿਹੜੇ ਰਹਿ ਗਏ ਉਹ ਰੋਣ ਲੱਗ ਪਏ। ਗੁਰੂ ਸਾਹਿਬ ਕਹਿੰਦੇ ਸਾਰੇ ਸਾਕ ਸੰਬੰਧੀ ਰੋਂਦੇ ਨੇ, ਹੁਣ ਰੋਇਆ ਕਿਉਂ? ਜਾਂ ਮਾਲਕ ਕਹਿੰਦੇ ਇਹ ਸਾਰੇ ਰੁੰਨੇ, ਸਾਰੇ ਰੁੱਝੇ ਹੋਏ ਨੇ, ਰੋਵਣ ਹਾਰੇ। ਪੁੱਤ ਭਾਈ ਪਾਤੀ ਜੇ ਰੋਵੇ ਪ੍ਰੀਤਮ ਮਤ ਪਿਆਰੇ। ਉਹ ਜੇ ਰੋਣਾ ਹੀ ਸੀ ਤੇ ਜਿਉਂਦਿਆਂ ਜੀ ਰੋਂਦੇ, ਉਹ ਇਸ ਕਰਕੇ ਰੋਂਦੇ, ਉਹ ਸਾਰਾ ਜੀਵਨ ਗਰਕ ਕਰੀ ਜਾਣਾ, ਉਹ ਇਸ ਜੀਵਨ ਨੂੰ ਕਰਤੇ ਨਾਲ ਜੋੜ ਲਾ, ਮੁੜ ਕੇ ਪਛਤਾਵਾ ਤੇਰੇ ਪੱਲੇ ਰਹਿ ਜਾਣਾ ਹੀ, ਇਸ ਕਰਕੇ ਰੋਂਦੇ। ਜਿਵੇਂ ਬਾਬਾ ਜੀ ਦਾ ਅਕਸਰ ਆਪਾਂ ਇੰਨੀ ਦਿਨੀ ਸ਼ਬਦ ਪੜ੍ਹਦੇ ਆ ਰਹੇ, ਸੰਤ ਮੂਹੇ ਕਿਆ ਰੋਈ ਹੈ, ਕਾਹਦਾ ਰੋਣਾ? ਜਾਓ ਆਪਣੇ ਗ੍ਰਹਿ ਜਾਏ, ਉਹ ਤੇ ਆਪਣੇ ਘਰੇ ਚੱਲਿਆ, ਉਹ ਤੇ ਆਪਣੇ ਪਿਆਰੇ ਕੋਲ ਚੱਲਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਕੱਲ ਜੋਤੀ ਜੋਤ ਪੁਰਬ ਹੈ, ਮਾਲਕ ਪਾਤਸ਼ਾਹ ਦੇ ਪਾਵਨ ਬਚਨ ਬਾਬਾ ਸੁੰਦਰ ਜੀ ਜਦੋਂ ਲਿਖਦੇ, ਉਹਨਾਂ ਕਿਹਾ ਨਾ ਗੁਰੂ ਅਮਰਦਾਸ ਸਾਹਿਬ ਨੇ ਤੇ ਮੱਤ ਦਿੱਤੀ, ਤੇ ਮੱਤ ਦਿੰਦਿਆਂ ਕੀ ਕਿਹਾ? ਕਰਤੇ ਨੇ ਮੈਨੂੰ ਸੱਦਿਆ ਤੇ ਕਰਤੇ ਦਾ ਸੱਦਾ ਮੈਨੂੰ ਪਾਇਆ ਹੈ, ਤੇ ਭਾਈ ਮੈਂ ਉਸ ਕਰਤੇ ਦੇ ਸੱਦੇ ਕਰਕੇ ਚੱਲਿਆ, ਤੇ ਮੇਰੇ ਮਗਰੋਂ ਰੋਇਓ ਨਾ, ਮੈਨੂੰ ਤੇ ਮੇਰੇ ਪਿਆਰੇ ਨੇ ਸੱਦਿਆ, ਮੈਂ ਆਪਣੇ ਪਿਆਰੇ ਕੋਲ ਚੱਲਿਆ। ਜੇ ਮੈਂ ਆਪਣੇ ਪਿਆਰੇ ਦੀ ਰਜ਼ਾ 'ਚ ਰਾਜ਼ੀ ਹਾਂ, ਫਿਰ ਤੁਹਾਨੂੰ ਕੀ ਮੁਸ਼ਕਲ? ਭਾਈ ਤੁਸੀਂ ਵੀ ਰਾਜ਼ੀ ਹੋਵੋ, ਤੁਸੀਂ ਵੀ ਉਸ ਕਰਤੇ ਦਾ ਹੁਕਮ ਮੰਨੋ, ਤੁਸੀਂ ਰੋਣਾ ਨਹੀਂ। ਜੇ ਤੁਸੀਂ ਰੋਵੋਗੇ ਫਿਰ ਸੋ ਮੈਂ ਮੂਲ ਨਾ, ਫਿਰ ਮੈਨੂੰ ਵੀ ਤੁਸੀਂ ਮੈਨੂੰ ਚੰਗੇ ਨਹੀਂ ਲੱਗੋਗੇ। ਮੈਂ ਤੇ ਆਪਣੇ ਕਰਤੇ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਇਆ, ਮੈਂ ਤੇ ਆਪਣੇ ਪਿਆਰੇ ਦੇ ਹੁਕਮ 'ਤੇ ਚੱਲਿਆ, ਮੈਂ ਤੇ ਉਹਦੇ ਹੁਕਮ ਨੂੰ ਮੰਨਦਾ ਹੋਇਆ ਤੁਰਿਆ, ਉਹ ਤੁਸੀਂ ਕਿਉਂ ਰੋਣਾ? ਸਗੋਂ ਤੁਸੀਂ ਤੇ ਪ੍ਰਸੰਨ ਹੋਵੋ ਵੀ ਮੈਂ ਆਪਣੇ ਘਰੇ ਚੱਲਿਆ। ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੂ ਰੇ, ਜੋ ਹਟੈ ਹਾਟ ਬਿਕਾਏ। ਮਾਲਕ ਕਹਿੰਦੇ ਉਹਨਾਂ ਦੇ ਜਾਨ ਨੂੰ ਰੋਵੋ ਜਿਹੜੇ ਆਪਦਾ ਇੱਥੇ ਹੱਟੀਆਂ ਵੀ ਵੇਚ ਕੇ ਚੱਲੇ, ਭਾਵ ਸਾਰਾ ਜੀਵਨ ਗਰਕ ਕਰਕੇ ਚੱਲੇ, ਉਹਨਾਂ ਨੂੰ ਰੋਵੋ। ਉਹ ਜੀਵਨ ਗਰਕ ਕਰ ਲਿਆ ਜੇ, ਹੁਣ ਕਿੱਥੇ ਜਾਓਗੇ? ਸਤਿਗੁਰੂ ਕਹਿੰਦੇ ਹਕਾਰਾ ਆਇਆ ਜਾਤ ਸਪਾਇਆ ਰੁੰਨੇ ਰੋਵਣ ਹਾਰੇ, ਪੁੱਤ ਭਾਈ ਪਾਤੀ ਜੇ ਰੋਵੇ ਪ੍ਰੀਤਮ।

ਫਿਰ ਜੀ ਅਖੀਰੀ ਪੰਕਤੀਆਂ ਚੌਥੇ ਪਦੇ ਦੀਆਂ ਗੁਰੂ ਸਾਹਿਬ ਦੱਸਦੇ, ਕਹਿੰਦੇ ਭੈ ਰੋਵੈ ਗੁਣਸਾਰ ਸੰਭਾਲੇ, ਮੋਇਆ ਦੇ ਨਾਲ ਕੋ ਮਰੈ ਨਾ ਮੋਇਆ ਨਾਲੇ। ਸਤਿਗੁਰੂ ਕਹਿੰਦੇ ਭਾਈ ਰੋਣ ਵਾਲੇ ਰੋ ਰੋ ਕੇ ਨਾ ਦੋ ਕੁ ਘੜੀਆਂ ਵੀ ਚੁੱਪ ਕਰ, ਮਰੇ ਨਾਲ ਕੋਈ ਮਰਦਾ? ਪਏ ਜਿੰਨਾ ਮਰਜ਼ੀ ਹੁਣ, ਜਿਵੇਂ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ, ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੜ ਛਿਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਈ। ਇਹ ਇਹ ਉਦੋਂ ਦਾ ਦ੍ਰਿਸ਼ ਪ੍ਰਗਟ ਕੀਤਾ, ਦੇਹੁਰੀ ਬੈਠੀ ਦਰਵਾਜ਼ੇ 'ਤੇ ਬੈਠੀ ਮਾਤਾ ਰੋਵੈ, ਮਾਂ ਰੋਂਦੀ, ਖਟੀਆ ਲੈ ਗਏ ਭਾਈ, ਮੰਜਾ ਅਤੇ ਭਰਾ ਚੁੱਕਿਆ ਉਹਨਾਂ ਮੋਢਿਆਂ 'ਤੇ ਲੈ ਗਏ, ਕਹਿੰਦੇ ਅਰਥੀ ਲੈ ਕੇ ਚੱਲੇ ਹਾਂ। ਲੱਟ ਛਿਟਕਾਏ, ਲੱਟ ਲੱਟ ਸ਼ਬਦ ਵਰਤਿਆ ਜਾਂਦਾ ਵਾਲਾਂ ਕੇਸਾਂ ਵਾਸਤੇ, ਲੱਟ ਛਿਟਕਾਏ ਕੇਸ ਖਿੱਚ ਖਿੱਚ ਕੇ, ਵਾਲਾਂ ਨੂੰ ਖਿੱਚ ਖਿੱਚ ਕੇ, ਤ੍ਰਿਆ ਰੋਵੈ, ਤ੍ਰਿਆ ਸ਼ਬਦ ਵਰਤਿਆ ਪਤਨੀ ਵਾਸਤੇ, ਕਹਿੰਦੇ ਉਹ ਲੱਟ ਖੋਲ ਖੋਲ ਕੇ, ਲੱਟਾਂ ਖੋਲ ਖੋਲ, ਕੇਸ ਖੋਟ ਖੋਲ ਕੇ, ਖਿੱਚ ਖਿੱਚ ਕੇ ਰੋਂਦੀ ਹੰਸ ਅਕੇਲਾ ਜਾਈ। ਅੱਗੋਂ ਹੰਸ ਤੇ ਅਕੇਲਾ ਹੀ ਜਾ ਰਿਹਾ ਨਾ, ਇਹ ਉਹਦਾ ਭਾਵ ਇਹ ਹੀ ਆ, ਕੋਈ ਮਰਦਿਆਂ ਨਾਲ ਮਰਦਾ ਥੋੜ੍ਹੀ ਹੈ, ਮਰੇ ਨਾਲ ਕੋਈ ਮਰਿਆ, ਬਸ ਰੋਏ ਨੇ। ਔਰ ਰੋਏ ਵੀ ਕਿੰਨਾ ਚਿਰ, ਦੋ ਦਿਨ, ਚਾਰ ਦਿਨ, ਦਸ ਦਿਨ, ਉਦੋਂ ਮਗਰੋਂ ਬਸ। ਸਤਿਗੁਰੂ ਜੀ ਨੇ ਜਿਹੜੀ ਮਤ ਦਿੱਤੀ ਨਾ, ਕਹਿੰਦੇ ਜਿਹੜਾ ਤੇ ਪਰਮੇਸ਼ਵਰ ਦੇ ਡਰ ਵਿੱਚ ਰਹਿ ਕੇ ਗੁਣ ਸੰਭਾਲ ਲੈਂਦਾ ਹੈ, ਉਹਨੂੰ ਯਾਦ ਕਰਕੇ ਜਿਹੜਾ ਆਪਣੇ ਅੰਦਰ ਵੈਰਾਗ ਧਰ ਲੈਂਦਾ ਹੈ, ਉਹ ਤੇ ਹੋ ਜਾਂਦਾ ਚੰਗਾ, ਕਿਉਂਕਿ ਮਰਦਿਆਂ ਨਾਲ ਕੋਈ ਮਰਦਾ ਨਹੀਂ ਜੇ। ਤੇ ਜਿਹੜਾ ਆਪਣੇ ਅੰਦਰ ਪਰਮੇਸ਼ਵਰ ਦੇ ਭੈ ਨੂੰ ਰੱਖ ਕੇ ਉਹਦੇ ਗੁਣਾਂ ਨੂੰ ਚੇਤਾ ਨਾ ਕਰ ਸਕਿਆ, ਉਹਦੇ ਮਗਰੋਂ ਜਿੰਨਾ ਮਰਜ਼ੀ ਰੋਈ ਚੱਲੋ, ਕੋਈ ਲਾਭ ਨਹੀਂ ਜੇ ਆਉਣਾ। ਨਾਨਕ ਜੁਗ ਜੁਗ ਜਾਣ ਸਿੰਜਾਣਾ, ਕਹਿੰਦੇ ਹੇ ਨਾਨਕ ਜੀਓ, ਉਹ ਜੀਵ ਜੁਗਾਂ ਜੁਗਾਂਤਰਾਂ ਤੱਕ ਸਿਆਣਾ ਮੰਨਿਆ ਜਾਂਦਾ ਹੈ, ਜਿਹੜਾ ਜਿਉਂਦੇ ਜੀ ਸੱਚ ਦੀ ਸੰਭਾਲ ਕਰ ਲੈਂਦਾ, ਜਿਉਂਦੇ ਜੀ ਆਪਣੇ ਅੰਦਰ ਚੰਗੇ ਗੁਣਾਂ ਦੀ ਪਛਾਣ ਕਰ ਲੈਂਦਾ, ਕਰਤੇ ਨਾਲ ਆਪਣੀ ਸਾਂਝ ਜਿਉਂਦਿਆਂ ਜੀ ਬਣਾ ਲੈਂਦਾ, ਉਹ ਜੁਗਾਂ ਜੁਗਾਂਤਰਾਂ ਤੱਕ ਫਿਰ ਸਿਆਣਾ ਗਿਣਿਆ ਜਾਂਦਾ। ਤੇ ਜਿਹੜਾ ਜਿਉਂਦੇ ਜੀ ਅੰਦਰ ਚੰਗੇ ਗੁਣਾਂ ਨੂੰ ਨਾ ਸੰਭਾਲ ਸਕਿਆ, ਫਿਰ ਉਹ ਰਹਿੰਦੀ ਦੁਨੀਆਂ ਤੱਕ ਮੂਰਖ ਹੀ ਗਿਣਿਆ ਜਾਂਦਾ। ਫਿਰ ਉਹ ਜਿੰਨਾ ਮਰਜ਼ੀ ਰੋਈ ਤੇ ਕੁਰਲਾਈ, ਰੋਣਾ ਤੇ ਕੁਰਲਾਉਣਾ ਨਹੀਂ, ਸਗੋਂ ਆਪਣੇ ਜੀਵਨ ਦੇ ਅੰਦਰ ਕਰਤੇ ਦੇ ਗੁਣਾਂ ਨੂੰ ਸੰਭਾਲਣਾ ਹੈ, ਉਹਦੀ ਯਾਦ ਨੂੰ ਸੰਭਾਲਣਾ ਹੈ, ਉਹਦੇ ਚਿੰਤਨ ਵਿੱਚ ਜੁੜਨਾ। ਜਿਹੜਾ ਜੁੜ ਗਿਆ ਉਹ ਸਿਆਣਾ, ਤੇ ਜਿਹੜਾ ਨਾ ਜੁੜ ਸਕਿਆ, ਸਤਿਗੁਰੂ ਕਹਿੰਦੇ ਹੋਛੀ ਮਤ ਭਇਆ ਮਨ ਹੋਛਾ, ਉਹਨੇ ਤੇ ਆਪਣੇ ਆਪ ਨੂੰ ਮੂਰਖ ਹੀ ਬਣਾਇਆ ਹੈ। ਇਸ ਤਰੀਕੇ ਦੀ ਸਤਿਗੁਰੂ ਅੱਜ ਸੋਝੀ ਮਤ ਬਖਸ਼ ਰਹੇ, ਗੁਰੂ ਬਾਬਾ ਜੀ ਕਿਰਪਾ ਕਰਨ, ਸਤਿਗੁਰੂ ਦੀ ਦਿੱਤੀ ਇਸ ਮਤ ਦੇ ਮੁਤਾਬਕ ਸਾਨੂੰ ਜਿਉਣ ਦੀ ਜਾਚ ਆ ਜਾਏ। ਗੁਰੂ ਜੀ ਦੇ ਦਰਸਾਏ ਹੋਏ ਰਾਹਾਂ ਉੱਤੇ ਚੱਲਦਿਆਂ ਅਸੀਂ ਵੀ ਆਪਣੀਆਂ ਜ਼ਿੰਦਗੀਆਂ, ਆਪਣੇ ਜੀਵਨਾਂ ਦੇ ਪਲ ਸਫਲਿਆਂ ਕਰਕੇ ਜਾਈਏ। ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਬਾਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ, ਅਰਨਾਲੇ ਅਰਨਾਲੋ ਤੂੰ ਮਨ ਮੇਰੇ, ਦੂ ਸਭ ਵਿਸਾਰਣਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ, ਕਰਤਾ ਤੇਰੇ ਸਭ ਕਿਸ਼ੈ ਜਿਸ ਦੇ, ਸੋ ਪਾਵੇ ਸਦਾ ਸਿਧ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਮਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨੰਦ ਵਾਜੇ, ਅਨੰਦ ਸੁਣੋ ਵੱਡ ਭਾਗੀ ਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ ਬਿਰਮੰਤ ਨਾਨਕ।

ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੀਵੇ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅੱਖਰ ਵੱਧਦਾ ਘਾਟਾ ਫੁੱਲ ਚੁੱਕ ਮਾਫ ਕਰਨੀ, ਅਗਾਂਹ ਤੋਂ ਸਮੱਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚੈ ਖੋ ਸ਼ਬਦ ਮੈਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਉਹ ਦੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ

ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟੇ ਐ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗਰ ਪ੍ਰਸਾਦ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਤਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਕਨੇ ਰੇ, ਕੋਈ ਨਾ ਜਾਣੈ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬ

ਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

भगतां तेरी टेक रते सच

पीवत अमृत नाम जन नामे रहे अघाए सदा सदा दिन रहे

अमृत ना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸੰਭ।

ਦਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ

ਸਤਿਗੁਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਬੇਖਾਰੀ ਜੀਓ। ਮੈਂ ਕਿਆ ਮੰਗੋਂ ਕਿਛ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਜਾਚਿਕ ਮੰਗੇ ਦਾਨ ਦੇ ਪਿਆਰਿਆ, ਦੇਵਣਹਾਰ ਦਾਤਾਰ ਮੈਂ ਨਿੱਤ ਚਿਤਾਰਿਆ। ਨਿਕਟ ਨ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ। ਜਾਚਿਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੋਲ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖੀਨਾ ਹੋ ਤੈ ਪੈ ਮੰਗੋ, ਦੇ ਆਪਣਾ ਨਾਮ। ਹਮ ਭੀਖਕ ਪੇਖਾਰੀ ਤੇਰਾ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ। ਮੰਗਤ ਜਨ ਕਉ ਸਦਾ ਰਹੁ ਰੰਗ ਰਾਤਾ, ਸਿਮਰਤ ਵੇਦ ਪੁਰਾਨ ਪੁਕਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸੋ ਕਹੋ ਟਲ ਗੁਰ ਸੇਵੀਐ, ਅਹਿੰਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਜਾ ਕੋ ਭਾਈ ਕਿਰਪਾਲ ਪ੍ਰਭ

ਭੇਟਤ ਸਾਧ ਸੰਗਾਤ ਜਾਕੋ ਭਾਇ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ

0: ਅਹੇ ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰਾਂ ਦਾ ਇਹ ਸਮਾਂ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਆਪ ਜੀ ਰੋਜ਼ਾਨਾ ਇਤਿਹਾਸ ਸਰਵਣ ਕਰਦੇ ਹੋ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ 22 ਧਾਰ ਦੇ ਜਿਹੜੇ ਰਾਜੇ ਨੇ, ਜਿਨ੍ਹਾਂ ਨੇ ਸੂਬਾ ਸਰਹੰਦ ਵਜ਼ੀਰ ਖਾਂ ਦੀ ਮਦਦ ਲੈ ਕੇ ਹਜ਼ਾਰਾਂ ਸਿਪਾਹੀਆਂ ਔਰ ਵਜ਼ੀਰ ਖਾਂ ਦੇ ਭਾਰੀ ਲਸ਼ਕਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗ ਕੀਤੀ ਹੈ, ਜੋ ਇਹ ਜੰਗ ਜਾਰੀ ਹੈ। ਇਹਦੇ ਵਿੱਚ 22 ਧਾਰ ਦੇ ਜਿਹੜੇ ਰਾਜੇ ਨੇ, ਖਾਸ ਤੌਰ 'ਤੇ ਰਾਜਾ ਭੀਮ ਚੰਦ ਕਹਿਲੂਰੀ ਰਾਜਾ, ਇਸ ਜੰਗ ਦਾ ਕਾਰਨ ਇਹਦਾ ਅਹੰਕਾਰ ਹੈ। ਹੰਕਾਰ ਦੇ ਕਾਰਨ ਇਹ ਅਨੰਦਪੁਰ ਸਾਹਿਬ ਨੂੰ ਹਾਸਲ ਕਰਨਾ ਚਾਹੁੰਦਾ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਟਾਉਣਾ ਚਾਹੁੰਦਾ ਹੈ। ਹੰਕਾਰ ਦੇ ਵਿੱਚ ਅਕਸਰ ਮਨ ਦੇ ਅੰਦਰ ਇੱਕ ਬਹੁਤ ਵੱਡਾ ਭਰਮ ਪੈਦਾ ਹੋ ਜਾਂਦਾ ਹੈ। ਜੋ ਇਹ ਅਹੰਕਾਰ ਦੇ ਵਿੱਚ ਸੋਚਦਾ ਹੈ, ਜ਼ਰੂਰੀ ਨਹੀਂ ਕਿ ਵੈਸਾ ਹੀ ਹੋਵੇਗਾ। ਹੰਕਾਰੀ ਬੰਦਾ ਬਹੁਤ ਕੁਛ ਸੋਚਦਾ ਹੈ ਅਤੇ ਬਹੁਤ ਕੁਛ ਕਰਨਾ ਚਾਹੁੰਦਾ ਹੈ, ਪਰ ਹੁੰਦਾ ਕੀ ਹੈ, ਜੋ ਉਸ ਮਾਲਕ ਨੂੰ ਮਨਜ਼ੂਰ ਹੈ। ਕਿਉਂਕਿ ਅਹੰਕਾਰ ਅਤੇ ਨਿਰੰਕਾਰ ਦਾ ਆਪਸੀ ਮੇਲ ਨਹੀਂ ਹੋ ਸਕਦਾ। ਇਹ ਨਹੀਂ ਕਿ ਕੋਈ ਅੱਜ ਦੀ ਗੱਲ ਹੈ, ਇਹ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ, ਜਾਂ ਜਦੋਂ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਦੋਂ ਤੋਂ ਹੀ ਇੱਕ ਨਿਯਮ ਬਣਾ ਦਿੱਤਾ ਕਿ ਹੰਕਾਰੀਆਂ ਦਾ ਅਤੇ ਨਿਰੰਕਾਰ ਪਰਮੇਸ਼ਵਰ ਵਾਹਿਗੁਰੂ ਜੀ ਦਾ ਸੁਮੇਲ ਨਹੀਂ ਹੈ। ਜਿਵੇਂ ਦਿਨ ਅਤੇ ਰਾਤ ਦਾ ਸੁਮੇਲ ਨਹੀਂ ਹੋ ਸਕਦਾ, ਇਕੱਠੇ ਨਹੀਂ ਹੋ ਸਕਦੇ, ਇਸੇ ਤਰ੍ਹਾਂ ਹੰਕਾਰ ਅਤੇ ਨਿਰੰਕਾਰ ਦੋਵੇਂ ਇਕੱਠੇ ਨਹੀਂ ਹੋ ਸਕਦੇ। ਜੇ ਅੰਦਰ ਸਾਡੇ ਹੰਕਾਰ ਹੈ ਤਾਂ ਨਿਰੰਕਾਰ ਨਹੀਂ, ਜੇ ਨਿਰੰਕਾਰ ਦਾ ਵਾਸਾ ਹੈ ਤਾਂ ਅਹੰਕਾਰ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਮੈਂ ਅਤੇ ਤੂੰ ਇਕੱਠੇ ਨਹੀਂ ਹੋ ਸਕਦੇ। ਜਾਂ ਤਾਂ ਅਸੀਂ ਮੈਂ ਦਾ ਉਚਾਰਨ ਕਰਾਂਗੇ ਅਤੇ ਜਾਂ ਫਿਰ ਅਸੀਂ ਤੂੰ ਹੀ ਦਾ ਉਚਾਰਨ ਕਰਾਂਗੇ, ਵੀ ਤੂੰ ਹੈ। ਇਸ ਲਈ ਮਹਾਰਾਜ ਜੀ ਦਾ ਇਹ ਜਿਹੜਾ ਹੰਕਾਰ ਦੇ ਨਾਲ ਭਰੇ ਹੋਏ ਰਾਜੇ ਆ ਕੇ ਸਤਿਗੁਰੂ ਜੀ ਮਹਾਰਾਜ ਅਤੇ ਗੁਰੂ ਕੇ ਸਿੰਘਾਂ ਨਾਲ, ਗੁਰੂ ਕੇ ਖਾਲਸੇ ਦੇ ਨਾਲ ਜੰਗ ਕਰ ਰਹੇ ਨੇ, ਇੱਕ ਭਰਮ ਸੂਬਾ ਸਰਹੰਦ ਵਜ਼ੀਰ ਖਾਂ ਦੇ ਅੰਦਰ ਵੀ ਬਣਿਆ ਕਿ ਇਹ ਕਿਹੜਾ ਕੋਈ ਬਹੁਤੀ ਵੱਡੀ ਗੱਲ ਹੈ, ਮੈਂ ਆਪਣੇ ਲਸ਼ਕਰ ਦੇ ਸਮੇਤ ਜਾਵਾਂ ਅਤੇ ਇਹਨਾਂ ਰਾਜਿਆਂ ਦੀ ਸਹਾਇਤਾ ਕਰਕੇ ਮਦਦ ਕਰਕੇ ਅਤੇ ਇਹ ਥੋੜ੍ਹੇ ਸਮੇਂ 'ਚ ਹੀ ਮੈਂ ਇਹਨਾਂ ਨੂੰ ਅਨੰਦਪੁਰ ਸਾਹਿਬ ਵੀ ਦਵਾ ਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਵੀ ਬਣਾ ਦਿਆਂ। ਪਰ ਹਰ ਰੋਜ਼ ਵਜ਼ੀਰ ਖਾਂ ਹੈਰਾਨ ਹੋ ਰਿਹਾ ਦੇਖ ਕੇ ਕਿ ਹੈ ਤਾਂ ਇਹ ਘੱਟ ਗਿਣਤੀ ਦੇ ਵਿੱਚ ਨੇ ਪਰ ਇਹਨਾਂ ਵਿੱਚ ਬਹਾਦਰੀ ਵਾਲਾ ਗੁਣ ਕਿੰਨਾ ਵੱਡਾ ਹੈ, ਇਹ ਕਿੰਨੇ ਵੱਡੇ ਸੂਰਮੇ ਨੇ ਜਿਹੜੇ ਸਾਡੇ ਇੰਨੇ ਵੱਡੇ ਲਸ਼ਕਰ ਦੇ ਉੱਤੇ ਭਾਰੀ ਪੈ ਰਹੇ ਨੇ। ਰੋਜ਼ ਹੈਰਾਨ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਇਸ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਕੈਸੀ ਗੁੜਤੀ ਦਿੱਤੀ ਹੈ ਬਹਾਦਰੀ ਵਾਲੀ। ਜੰਗ ਜਾਰੀ ਹੈ, ਤੁਸੀਂ ਰੋਜ਼ਾਨਾ ਸੁਣਦੇ ਆ ਰਹੇ ਹੋ, ਅਗਲੇ ਪ੍ਰਸੰਗ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਨੇ ਬੜੇ ਪਿਆਰ ਸਤਿਕਾਰ ਨਾਲ, ਸਰਵਣ ਕਰੋ ਜੀ।
1: ਅੰਧ ਧੁੰਦ ਬਹੁ ਧੂਮ ਤੇ ਚੜੀ ਧੂਲ ਅਸਮਾਨ।
0: ਇਸ ਘਮਸਾਨ ਦੀ ਲੜਾਈ ਦੇ ਵਿੱਚ, ਇਸ ਜੰਗ ਦੇ ਵਿੱਚ, ਅੰਧ ਧੁੰਦ ਬਹੁ ਧੂਮ ਤੇ ਚੜੀ ਧੂਲ ਅਸਮਾਨ, ਜਿਹੜੀ ਮਿੱਟੀ ਧੂਲ ਉੱਡ ਰਹੀ ਹੈ ਕਿਉਂਕਿ ਪੈਰਾਂ ਦੇ ਨਾਲ ਵੀ ਅਤੇ ਘੋੜਿਆਂ ਦੇ ਪੈਰਾਂ ਦੇ ਨਾਲ ਵੀ, ਜਿਹੜੀ ਸੈਨਾ ਪੈਰਾਂ ਦੇ ਨਾਲ ਚੱਲਣ ਵਾਲੀ ਹੈ, ਪੈਦਲ ਚੱਲ ਕੇ ਲੜਨ ਵਾਲੀ ਹੈ, ਉਹਨਾਂ ਦੇ ਪੈਰਾਂ ਨਾਲ ਵੀ ਮਿੱਟੀ ਧੂਲ ਉੱਡ ਰਹੀ ਹੈ ਅਤੇ ਜਿਹੜੇ ਘੋੜੇ ਮੈਦਾਨ ਵਿੱਚ ਦੌੜ ਰਹੇ ਨੇ ਉਹਨਾਂ ਦੇ ਕਾਰਨ ਵੀ ਮਿੱਟੀ ਜਿਹੜੀ ਹੈ ਉਹ ਧੂਲ ਬਹੁਤ ਉੱਡ ਰਹੀ ਹੈ। ਚਾਰੇ ਪਾਸੇ ਇੱਕ ਕਹਿ ਲਓ ਕਿ ਧੁੰਦ ਵਾਲਾ ਮਾਹੌਲ ਬਣਿਆ ਹੋਇਆ, ਔਰ ਚੜੀ ਧੂਲ ਆਸਮਾਨ, ਉਹ ਜਿਹੜੀ ਧੂਲ ਉੱਡ ਰਹੀ ਹੈ ਉਹ ਆਸਮਾਨ ਤੇ ਚੜ੍ਹਦੀ ਹੋਈ ਨਜ਼ਰ ਆਉਂਦੀ ਹੈ।
1: ਧੂਮ ਪਰੀ ਬਹੁ ਵੀਰ ਕੀ ਮਾਨੀ ਸਭ ਨੇ ਆਣ।
0: ਔਰ ਜਿਹੜੇ ਬਹਾਦਰ ਯੋਧੇ ਗੁਰੂ ਮਹਾਰਾਜ ਜੀ ਦੇ, ਉਹ ਬਹਾਦਰੀ ਜਿਹੜੀ ਆ ਉਹ ਦਿਖਾ ਰਹੇ ਨੇ, ਜਿਸ ਕਰਕੇ ਸਭ ਮੰਨਦੇ ਨੇ ਕਿ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਇੱਕ ਬਹੁਤ ਵੱਡੇ ਮਹਾਨ ਸੂਰਮੇ ਮਰਦ ਅਗੰਬੜੇ ਨੇ ਅਤੇ ਉਹਨਾਂ ਦਾ ਜਿਹੜਾ ਇਹ ਅਕਾਲ ਪੁਰਖ ਦੀ ਫੌਜ ਹੈ ਇਹ ਵੀ ਕਿਸੇ ਤੋਂ ਘੱਟ ਨਹੀਂ ਹੈ। ਕਹਿੰਦੇ ਨੇ ਜਿਹੜੇ ਵੈਰੀ ਲੜਨ ਵਾਸਤੇ ਆਏ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਹਨ।
1: ਤੜਪੜ ਤੁਪਕਨ ਤਦ ਤਜ ਅਰਹਨ।
0: ਤੋਂ ਮੈਦਾਨ ਦੇ ਵਿੱਚ ਕੀ ਹੋ ਰਿਹਾ, ਬੰਦੂਕਾਂ ਵਿੱਚੋਂ ਦੀ ਤੜ ਤੜ ਕਰਕੇ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਹਨ।
1: ਖੜਗਨ ਹੱਥ ਹੱਥ ਮਰਤ ਸੋ ਜਿਤ ਕੇਤ।
0: ਔਰ ਤਲਵਾਰਾਂ ਆਪਸ ਦੇ ਵਿੱਚ ਟਕਰਾ ਰਹੀਆਂ ਨੇ, ਤਲਵਾਰਾਂ ਇੱਕ ਦੂਸਰੇ ਦੇ ਨਾਲ ਟਕਰਾ ਰਹੀਆਂ ਨੇ, ਉਹਦੇ ਵਿੱਚ ਫਿਰ ਜਿਹੜਾ ਹੈ ਉਹ ਮਾਰੇ ਜਾ ਰਹੇ ਨੇ। ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀ ਔਰ ਜਿਹੜੇ ਤੁਰਕ ਆਏ ਨੇ ਇਹ ਮਾਰੇ ਜਾ ਰਹੇ ਹਨ।
1: ਸਤਰੁਧਵ ਤਟ ਪਰ ਅਟਕ ਸੋ ਬਟ ਬਾਰ।
0: ਸਤ ਧਰੁਵ ਤਟ ਪਰ, ਜਿਹੜਾ ਸਤਲੁਜ ਦਰਿਆ ਹੈ ਇਹਦੇ ਕਿਨਾਰੇ ਦੇ ਉੱਤੇ ਇਹ ਜੰਗ ਹੋ ਰਹੀ ਹੈ। ਅਟਕ ਸੁਭਟ ਪਰ, ਜਿਹੜੇ ਗੁਰੂ ਮਹਾਰਾਜ ਦੇ ਯੋਧੇ ਨੇ ਉਹਨਾਂ ਨੇ ਇਹ ਭਾਰੀ ਲਸ਼ਕਰ ਨੂੰ ਇੱਥੇ ਅਟਕਾ ਦਿੱਤਾ ਹੈ, ਇੱਥੇ ਇਹਨਾਂ ਨੂੰ ਰੋਕ ਦਿੱਤਾ, ਇਹ ਅੱਗੇ ਵੱਧ ਨਹੀਂ ਪਾ ਰਹੇ ਹਨ।
1: ਰੁਪ ਰੁਪ ਲਰਕਾਰ ਮਿਟਤ ਨਾ ਪ੍ਰਣ ਧਾਰ।
0: ਗੁਰੂ ਮਹਾਰਾਜ ਦੇ ਸਿੰਘ ਜਿਹੜੇ ਨੇ, ਖਾਲਸਾ ਅਕਾਲ ਪੁਰਖ ਦੀ ਫੌਜ ਜਿਹੜੀ ਹੈ, ਇਹ ਨਹੀਂ ਕਿ ਇਹਨਾਂ ਨੂੰ ਜਿਹੜਾ ਸ਼ਸਤਰ ਅਸਤਰ ਨਹੀਂ ਲੱਗਦੇ, ਲੱਗਦੇ ਨੇ, ਸ਼ਹੀਦ ਵੀ ਹੋ ਰਹੇ ਨੇ, ਜ਼ਖਮੀ ਵੀ ਹੋ ਰਹੇ ਨੇ, ਪਰ ਉਨਾ ਚਿਰ ਲੜਦੇ ਰਹਿੰਦੇ ਨੇ ਜਿੰਨਾ ਚਿਰ ਪ੍ਰਾਣ ਨਹੀਂ ਨਿਕਲ ਜਾਂਦਾ, ਜਿੰਨਾ ਚਿਰ ਆਖਰੀ ਸਵਾਸ ਨਹੀਂ ਨਿਕਲਦਾ। ਇਹ ਨਹੀਂ ਵੀ ਚਲੋ ਜ਼ਖਮ ਹੋਇਆ ਅਤੇ ਉੱਥੇ ਹੀ ਢੇਰੀ ਹੋ ਗਏ, ਇਹ ਨਹੀਂ ਵੀ ਜ਼ਖਮ ਹੋਇਆ ਅਤੇ ਪਿੱਛੇ ਨੂੰ ਮੁੜ ਗਏ, ਨਹੀਂ, ਜ਼ਖਮ ਹੋ ਗਿਆ, ਜ਼ਖਮੀ ਹਾਲਤ ਦੇ ਵਿੱਚ ਵੀ ਮੈਦਾਨ ਦੇ ਵਿੱਚ ਡਟੇ ਹੋਏ ਨੇ ਔਰ ਆਖਰੀ ਸਵਾਸ ਤੱਕ ਇਹ ਲੜਦੇ ਹਨ।
1: ਗੁਰਸੁਤ ਸਰਖਰ ਕਰਖਤ ਧਨ ਤਾਰ।
0: ਕਹਿੰਦੇ ਨੇ ਗੁਰੂ ਮਹਾਰਾਜ ਜੀ ਦੇ ਸਪੁੱਤਰ ਵੀ ਇਸ ਜੰਗ ਦੇ ਵਿੱਚ ਮੌਜੂਦ ਨੇ, ਵੱਡੇ ਸਾਹਿਬਜ਼ਾਦੇ ਜਿਹੜੇ ਆ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹ ਵੀ ਇਹਦੇ ਵਿੱਚ ਮੌਜੂਦ ਨੇ। ਇਸ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਉਹ ਲੜਦੇ ਨੇ, ਕਮਾਨ ਵਿੱਚੋਂ ਤੀਰ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ।
1: ਬਲ ਬੜ ਪਰ ਪਰ ਤਜਤ ਤੂਰਤ ਧਰ,
0: ਬੜਾ ਭਾਰੀ ਬਲ ਲਾ ਕੇ, ਕਿਉਂਕਿ ਕਮਾਨ ਦੀ ਡੋਰੀ ਖਿੱਚਣ ਲਈ ਵੀ ਬਲ ਚਾਹੀਦਾ ਹੈ, ਔਰ ਬਲ ਲਾ ਕੇ ਜ਼ੋਰ ਲਾ ਕੇ ਤਜਤ ਉਹਨੂੰ ਤੀਰ ਨੂੰ ਕਮਾਨ ਦੇ ਵਿੱਚੋਂ ਦੀ ਛੱਡਦੇ ਨੇ, ਔਰ ਬੜੀ ਤੇਜ਼ੀ ਨਾਲ ਉਹ ਤੀਰ ਜਿਹੜਾ ਤਨੁੱਖ ਵਿੱਚੋਂ ਦੀ ਨਿਕਲਦਾ ਹੈ।
1: ਸਰਪਣ ਸੰਸਾਰ ਫੁਕਰੰਤ ਅਰਪਰ,
0: ਉਹ ਤੀਰ ਕਮਾਨ ਵਿੱਚੋਂ ਡੋਰੀ ਵਿੱਚੋਂ ਛੁੱਟ ਕੇ ਇਸ ਤਰ੍ਹਾਂ ਨਿਕਲਦਾ ਜਿਵੇਂ ਸੱਪ ਹੁੰਦਾ ਨਾ, ਸੱਪ ਛੂੰਕਦਾ ਹੋਇਆ ਜਾਂਦਾ, ਇਸੇ ਤਰ੍ਹਾਂ ਇਹ ਤੀਰ ਵੀ ਕਹਿੰਦੇ ਸਰਪਣ ਸੰਸਰ, ਸੰਸਰ ਮੈਨੇ ਬਰਾਬਰ, ਸਰਪਣ ਦਾ ਅਰਥ ਹੁੰਦਾ ਸੱਪ, ਸੱਪਾਂ ਦੀ ਤਰ੍ਹਾਂ ਕਹਿੰਦੇ ਫੁਰਕੰਤ, ਫੁਰਕਦੇ ਹੋਏ ਛੂੰਕਦੇ ਹੋਏ ਤੀਰ ਕਮਾਨ ਵਿੱਚੋਂ ਨਿਕਲਦੇ ਹਨ।
1: ਬੇਦ ਬੇਦ ਗਿਰਤਾਰ ਰਕਤ ਸੋ ਭਰ ਭਰ,
0: ਤੇ ਜਿਹਦੇ ਜਾ ਕੇ ਤੀਰ ਲੱਗਦਾ ਹੈ ਉੱਥੇ ਫਿਰ ਕੀ ਹੁੰਦਾ, ਉੱਥੇ ਫਿਰ ਲਹੂ ਨਿਕਲਦਾ, ਫਿਰ ਜਿਹੜੇ ਤੀਰ ਜਿਹਦੇ ਲੱਗਦਾ ਹੈ ਉਹਦੇ ਫਿਰ ਜਿਹੜੀਆਂ ਨੇ ਲਹੂ ਦੀਆਂ ਧਾਰਾਂ ਨਿਕਲਦੀਆਂ ਨੇ, ਉਹ ਜ਼ਮੀਨ 'ਤੇ ਆ ਕੇ ਫਿਰ ਜਿਹੜੇ ਸਿਪਾਹੀ ਨੇ ਉਹ ਤੁਰਕ ਨੇ ਉਹ ਗਿਰ ਜਾਂਦੇ ਹਨ।
1: ਪਰ ਮੈਂ ਪੁਨਸਾਰ ਗੈ ਗੈ,
0: ਮੈਂ ਕਰਦਿਆਂ, ਅਸਲ ਵਿੱਚ ਇੱਥੇ ਹਾਰ ਕਿਹਦੀ ਹੋਣੀ ਹੈ, ਮੈਂ ਦੀ, ਹਉਮੈ ਦੀ। ਅੱਜ ਤੱਕ ਸੁਣਿਆ ਕਿਸੇ ਹੰਕਾਰ ਦੀ ਜਿੱਤ ਹੋਈ ਹੋਵੇ ਕਿਤੇ ਵੀ? ਜੇ ਅਸੀਂ ਪੁਰਾਤਨ ਤੋਂ ਪੁਰਾਤਨ ਇਤਿਹਾਸ ਵੀ ਆਪਾਂ ਦੇਖ ਲਈਏ, ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹਦੇ ਵਿੱਚ ਜਿੱਥੇ ਵੀ ਜਿੱਤ ਹੋਈ ਹੈ ਉੱਥੇ ਨਿਮਰਤਾ ਅਤੇ ਪਿਆਰ ਵਾਲੇ ਦੀ, ਹੰਕਾਰ ਵਾਲੇ ਦੀ ਜਿੱਤ ਕਿਤੇ ਵੀ ਨਹੀਂ ਹੋਈ। ਹੰਕਾਰੀ ਆਪਣੇ ਹੰਕਾਰ ਵਿੱਚ ਹੀ ਮਾਰਿਆ ਜਾਂਦਾ। ਇਸ ਲਈ ਸਾਨੂੰ ਮਹਾਰਾਜ ਨੇ ਆਖਿਆ ਨਾ ਵੀ ਹੰਕਾਰ ਨਾ ਕਰੀ, ਨਹੀਂ ਤੇ ਹਾਰ ਜਾਏਗਾ। ਹੰਕਾਰ ਛੱਡ ਦੇ, ਫਿਰ ਤੂੰ ਇਹ ਆਪਣੀ ਜ਼ਿੰਦਗੀ ਦੀ ਬਾਜ਼ੀ ਵੀ ਜਿੱਤ ਜਾਏਗਾ ਅਤੇ ਜਿਹੜੀ ਜ਼ਿੰਦਗੀ ਦੀ ਜੰਗ ਹੈ ਉਹ ਵੀ ਤੂੰ ਜਿੱਤ ਜਾਏਗਾ, ਪਰ ਅਹੰਕਾਰ ਦੇ ਨਾਲ ਨਹੀਂ ਜਿੱਤ ਸਕਦਾ। ਹੰਕਾਰਿਆ ਸੋ ਮਾਰਿਆ, ਵੱਡੇ ਵੱਡੇ ਅਹੰਕਾਰੀ ਆਪਣੇ ਅਹੰਕਾਰ ਕਰਕੇ ਹੀ ਮਾਰੇ ਗਏ। ਜੇ ਹਰਨਾਕਸ਼ ਦੀ ਗੱਲ ਕਰੀਏ ਤੇ ਕੌਣ ਉਹਨੂੰ ਮਾਰ ਸਕਦਾ ਸੀ, ਪਰ ਉਹਦੇ ਅਹੰਕਾਰ ਨੇ, ਨਿਰੰਕਾਰ ਦੇ ਹੱਥੋਂ ਉਹਦਾ ਅਹੰਕਾਰ ਨੇ ਉਹਨੂੰ ਮਰਵਾ ਤਾ। ਰਾਵਣ ਨੂੰ ਕੌਣ ਮਾਰ ਸਕਦਾ ਸੀ, ਉਹਦਾ ਤੇ ਭੇਦ ਹੀ ਨਹੀਂ ਸੀ ਪਤਾ ਲੱਗਦਾ ਵੀ ਇਹ ਮਰਨਾ ਕਿੱਦਾਂ, ਪਰ ਉਹਦੇ ਹੰਕਾਰ ਨੇ ਹੀ ਉਹਨੂੰ ਮਰਵਾ ਦਿੱਤਾ। ਇਸੇ ਤਰ੍ਹਾਂ ਦੁਰਯੋਧਨ ਦੇਖ ਲਓ, ਸਿਕੰਦਰ ਵਰਗੇ ਦੇਖ ਲਓ, ਹਿਟਲਰ ਵਰਗੇ ਦੇਖ ਲਓ, ਵੱਡੇ ਵੱਡੇ ਅਹੰਕਾਰੀ ਜਿਹੜੇ ਆਏ ਨੇ। ਜੇ ਔਰੰਗਜ਼ੇਬ ਮੰਜੇ 'ਤੇ ਪੈ ਗਿਆ ਤਾਂ ਉਹਦੇ ਅਹੰਕਾਰ ਨੇ ਹੀ ਉਹਨੂੰ ਮਾਰਿਆ ਨਾ, ਉਹਦਾ ਅਹੰਕਾਰ ਹੀ, ਜਦੋਂ ਉਹਨੂੰ ਪਤਾ ਲੱਗਾ ਵੀ ਮੈਂ ਹੰਕਾਰ ਵਿੱਚ ਆ ਕੇ ਆਹ ਕਰਮ ਕੀਤੇ ਨੇ, ਜ਼ਫਰਨਾਮੇ 'ਚ ਜਦੋਂ ਉਹਨੇ ਪੜ੍ਹਿਆ ਤਾਂ ਮੰਜੇ 'ਤੇ ਪੈ ਗਿਆ, ਉਹਦਾ ਹੰਕਾਰ ਉਹਨੂੰ ਲੈ ਕੇ ਬੈਠ ਗਿਆ। ਇਸੇ ਤਰ੍ਹਾਂ ਇੱਥੇ ਹੁਣ ਜਿਹੜੇ ਆ ਕੇ ਜ਼ਮੀਨ 'ਤੇ ਡਿੱਗ ਰਹੇ ਨੇ ਉਹ ਮੈਂ ਕਰਨ ਵਾਲੇ ਨੇ, ਜਿਨ੍ਹਾਂ ਦੇ ਆ ਕੇ ਤੀਰ ਵੱਜਦਾ ਅਤੇ ਉਸੇ ਵੇਲੇ ਜ਼ਮੀਨ 'ਤੇ ਆ ਕੇ ਡਿੱਗਦੇ ਆ, ਇੱਕ ਤਰ੍ਹਾਂ ਦਾ ਅਹੰਕਾਰ ਹੀ ਜਿਹੜਾ ਉਹ ਟੁੱਟ ਰਿਹਾ ਹੈ। ਇਸ ਤਰ੍ਹਾਂ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸੂਰਮੇ ਨੇ ਜਾਂ ਗੁਰੂ ਮਹਾਰਾਜ ਦੇ ਸਪੁੱਤਰ ਇੰਨੀ ਬਹਾਦਰੀ ਦੇ ਨਾਲ ਜੂਝ ਰਹੇ ਨੇ ਕਿ ਰਿਪ ਤਨ ਲਹਿ ਲਹਿ, ਦੁਸ਼ਮਣਾਂ ਦੇ ਤਨ ਨੂੰ ਦੇਖ ਕੇ ਨਿਸ਼ਾਨਾ ਲਾ ਕੇ ਫਿਰ ਤੱਕ ਕੇ ਨਿਸ਼ਾਨਾ ਮਾਰਦੇ ਹਨ। ਔਰ ਕਹਿੰਦੇ ਨੇ ਵੀਰ ਰਸ ਦੇ ਵਿੱਚ ਆਏ ਹੋਏ, ਵੀਰ ਰਸ ਵਿੱਚ ਆਏ ਨੇ, ਕਿਉਂ? ਕਿਉਂਕਿ ਇਹ ਜਾਣ ਬੁੱਝ ਕੇ ਸਾਡੇ ਨਾਲ ਹੁਣ ਸੂਬਾ ਸਰਹੰਦ, ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ। ਉਹ ਆਪਣੇ ਸਰਹੰਦ ਦੇ ਵਿੱਚ ਬੈਠਾ, ਗੁਰੂ ਮਹਾਰਾਜ ਆਪਣੇ ਕੋਈ ਲੈਣ ਦੇਣ ਹੀ ਨਹੀਂ, ਪਰ ਇਹ ਪਹਾੜੀ ਰਾਜਿਆਂ ਦੇ ਕਰਕੇ ਉਹਨੇ ਵੀ ਵੈਰ ਕਮਾ ਲਿਆ। ਬਾਈ ਧਾਰ ਦੇ ਰਾਜੇ ਆਪਣੀ ਆਪਣੀ ਰਿਆਸਤਾਂ ਵਿੱਚ ਬੈਠੇ ਨੇ, ਗੁਰੂ ਮਹਾਰਾਜ ਨੇ ਕਦੇ ਸੰਗਤ ਨੂੰ ਮਾੜਾ ਉਪਦੇਸ਼ ਨਹੀਂ ਦਿੱਤਾ। ਜੇ ਅਕਾਲ ਪੁਰਖ ਦੀ ਫੌਜ ਦੀ ਸਿਰਜਣਾ ਕੀਤੀ ਤਾਂ ਮਹਾਰਾਜ ਨੇ ਉਹਨਾਂ ਨੂੰ ਕੋਈ ਮਾੜੀਆਂ ਸਿੱਖਿਆਵਾਂ ਨਹੀਂ ਦਿੱਤੀਆਂ। ਪਰ ਇਹ ਜਾਣ ਬੁੱਝ ਕੇ ਜੇ ਚੜ ਕੇ ਆਏ ਨੇ ਹੰਕਾਰ ਵਿੱਚ, ਫਿਰ ਇਹਨਾਂ ਨੂੰ ਜਵਾਬ ਦੇਣਾ ਤੇ ਬਣਦਾ ਨਾ। ਇਸ ਲਈ ਇਹ ਵੀਰ ਰਸ ਵਿੱਚ ਆਏ ਨੇ ਕਿ ਬਿਨਾਂ ਮਤਲਬ ਤੋਂ ਹੀ ਤੁਸੀਂ ਸਾਡੇ ਨਾਲ ਲੜਨ ਲਈ ਆ ਗਏ, ਸਾਡੇ ਕੋਲੋਂ ਅਨੰਦਪੁਰ ਸਾਹਿਬ ਲੈਣਾ ਚਾਹੁੰਦੇ ਹੋ ਬਿਨਾਂ ਮਤਲਬ, ਬਿਨਾਂ ਕਿਸੇ ਵਜ੍ਹਾ ਤੋਂ, ਜਦਕਿ ਇੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਰਬੱਤ ਦੇ ਭਲੇ ਵਿੱਚ ਬਾਈ ਧਾਰ ਦੇ ਰਾਜੇ ਵੀ ਤੇ ਆਉਂਦੇ ਨੇ। ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕੋਈ ਵੱਸਦਾ ਹੈ ਉਹ ਸਰਬੱਤ ਦੇ ਭਲੇ 'ਚ ਨਹੀਂ ਆਉਂਦਾ। ਜਦੋਂ ਆਪਾਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਵਿੱਚ ਸਾਰੇ ਹੀ ਆ ਗਏ, ਹਰ ਧਰਮ ਵਰਗ ਦੇ ਲੋਕ ਆ ਗਏ। ਇਸ ਘਰ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ, ਕਦੇ ਬੁਰਾ ਮੰਗਿਆ ਕਦੇ ਮਾੜਾ ਇਸ ਘਰ ਵਿੱਚ ਮੰਗਿਆ ਕਿਸੇ ਦਾ, ਫਿਰ ਕਿਉਂ ਤਕਲੀਫ ਹੈ, ਫਿਰ ਦੁੱਖ ਕਾਹਦਾ ਹੈ। ਇਸ ਵਾਸਤੇ ਇਹ ਸਾਰਿਆਂ ਦਾ ਭਲਾ ਮੰਗਣ ਵਾਲਾ ਘਰ ਹੈ, ਫਿਰ ਵੀ ਇਹ ਹੰਕਾਰ ਵਿੱਚ ਚੜ੍ਹ ਕੇ ਆਏ ਨੇ। ਇਸ ਲਈ ਇਹਨਾਂ ਨੂੰ ਜਵਾਬ ਦੇਣਾ ਜਿਹੜਾ ਉਹ ਬਣਦਾ ਹੈ।
1: ਅਰ ਅਰ ਅਰ ਹਰ ਸ਼ੁਕੰਤ ਸਰਖਾਰ,
0: ਜਿਹੜਾ ਅੜ ਗਿਆ ਗੁਰੂ ਕੇ ਸਿੰਘਾਂ ਦੇ ਅੱਗੇ ਖਲੋ ਗਿਆ, ਫਿਰ ਉਹ ਸ਼ੂਕਦਾ ਹੋਇਆ ਤੀਰ ਜਦੋਂ ਆਉਂਦਾ ਤੇ ਉਹ ਫਿਰ ਜ਼ਮੀਨ ਦੇ ਉੱਤੇ ਵੈਰੀ ਜਿਹੜੇ ਨੇ ਉਹ ਡਿੱਗਦੇ ਨਜ਼ਰ ਆਉਂਦੇ ਹਨ।
1: ਸ਼੍ਰੀ ਗੋਬਿੰਦ ਸਿੰਘ ਜੀ ਆਨੰਦਮੈ ਬਿਲੰਦ ਹੋਏ।
0: ਗੁਰੂ ਗੋਬਿੰਦ ਸਿੰਘ ਮਹਾਰਾਜ, ਚਿੰਤਾ ਦੇਖੋ ਕਿਹਨੂੰ ਹੈ, ਜਿਹਦੇ ਉੱਤੇ ਇਹ ਚੜ੍ਹ ਕੇ ਆਏ ਨੇ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਗੁਰੂ ਕੇ ਖਾਲਸੇ ਦੇ ਉੱਤੇ, ਉਹ ਆਨੰਦ ਵਿੱਚ ਹੈ, ਹਾਲਾਂਕਿ ਗਿਣਤੀ ਵੀ ਘੱਟ ਹੈ ਫਿਰ ਵੀ ਆਨੰਦ ਵਿੱਚ ਹੈ। ਇਹ ਲੱਖਾਂ ਦੀ ਫੌਜ ਲੈ ਕੇ ਆ ਗਏ, ਏਡਾ ਵੱਡਾ ਲਸ਼ਕਰ ਲੈ ਕੇ ਆ ਗਏ, ਫਿਰ ਵੀ ਇਹ ਚਿੰਤਾ ਵਿੱਚ ਨੇ। ਇਹਨਾਂ ਕੋਲ ਗੁਰੂ ਕੇ ਸਿੰਘਾਂ ਦੇ ਮੁਕਾਬਲੇ ਇਹਨਾਂ ਦਾ ਲਸ਼ਕਰ ਬਹੁਤ ਵੱਡਾ ਹੈ, ਪਰ ਚਿੰਤਾ ਫਿਰ ਵੀ ਇਹਨਾਂ ਨੂੰ ਲੱਗੀ ਹੋਈ ਹੈ। ਗੁਰੂ ਮਹਾਰਾਜ ਜੀ ਆਨੰਦ ਵਿੱਚ ਨੇ, ਪ੍ਰਸੰਨ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਦਰੋਂ ਜਿਹੜਾ ਉਹ ਆਨੰਦ ਵਿੱਚ ਹਨ।
1: ਸਿੰਘ ਪੁੰਜ ਸੰਗ ਬਾਕ ਬੋਲਤੇ ਪ੍ਰਕੋਪ ਜੋਏ,
0: ਆਪਣੇ ਸਿੰਘਾਂ ਦੇ ਨਾਲ ਗੁਰੂ ਮਹਾਰਾਜ ਜੀ, ਕਿਉਂਕਿ ਇਸ ਜੰਗ ਵਿੱਚ ਖੁਦ ਗੁਰੂ ਮਹਾਰਾਜ ਵੀ ਮੌਜੂਦ ਨੇ, ਗੁਰੂ ਸਾਹਿਬ ਦੇ ਪੁੱਤਰ ਵੀ ਮੌਜੂਦ ਨੇ, ਤੇ ਆਪਣੇ ਖਾਲਸੇ ਦੇ ਨਾਲ ਮਹਾਰਾਜ ਜੀ ਇਸ

0: ਦਾ ਹੈ ਹੰਕਾਰ ਦੇ ਵਿੱਚ, ਤੇ ਮਾਰੀਏ ਤੁਫੰਗ ਕੋ ਬੰਦੂਕ ਦੇ ਨਾਲ ਨਿਸ਼ਾਨਾ ਲਾ ਕੇ ਉਹਦੇ ਅਹੰਕਾਰ ਨੂੰ ਜਿਹੜਾ ਤੋੜ ਦਿਓ, ਭਾਵ ਅੱਗੇ ਕੋਈ ਨਹੀਂ ਆਉਣਾ ਚਾਹੀਦਾ ਹੈ।
1: ਪੰਥ ਕੋ ਛੁਟਾਏ ਲਿਓ, ਮੋਰ ਲਿਓ ਮਾਰ ਸੋਏ।
0: ਇਹ ਰਸਤਾ ਜਿਹੜਾ ਘੇਰਾ ਪਾ ਕੇ ਬੈਠੇ ਹੋਏ ਆ ਨਾ ਮਹਾਰਾਜ ਨੇ, ਇਹ ਹੁਣ ਸਤਲੁਜ ਦਰਿਆ ਪਾਰ ਕਰਨਾ ਹੈ, ਇਹਨੂੰ ਪਾਰ ਕਰਕੇ ਦੂਸਰੇ ਪਾਸੇ ਜਾਣਾ, ਉਰਾਰ ਜੰਗ ਹੋ ਰਹੀ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਰਸਤੇ 'ਚ ਆ ਕੇ ਘੇਰਦੇ ਆ ਨਾ ਬਾਰ ਬਾਰ, ਇਹ ਰਸਤਾ ਆਪਾਂ ਕਲੀਅਰ ਕਰਨਾ ਹੈ।
1: ਰਾਖੀਏ ਨਦੀ ਉਰਾਰ ਸ਼ੁਰੂ ਸ਼ਤਰੂ ਜੇ ਸਮੂਹ।
0: ਇਹ ਜਿਹੜੇ ਸ਼ਤਰੂ ਵੈਰੀ ਆਏ ਹੋਏ ਨੇ, ਇਹਨਾਂ ਨੂੰ ਆਪਾਂ ਦਰਿਆ ਤੋਂ ਉਰਾਰ ਹੀ ਰੱਖਣਾ ਹੈ, ਇਹਨਾਂ ਨੂੰ ਦਰਿਆ ਤੋਂ ਪਰਲੇ ਪਾਸੇ ਜਾਣ ਨਹੀਂ ਦੇਣਾ ਹੈ।
1: ਪਾਰ ਹੈ ਉਲੰਘਣੋ ਹਟਾਏ ਬੈਰੀਆਣ ਹੂਹ।
0: ਆਪਾਂ ਸਾਰਿਆਂ ਨੇ ਵਾਰੀ ਵਾਰੀ ਪਾਰ ਲੰਘਣਾ ਹੈ, ਦਰਿਆ ਪਾਰ ਕਰਕੇ ਦੂਸਰੇ ਪਾਸੇ ਜਾਣਾ ਹੈ, ਪਰ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਰੋਕਣਾ ਕਿ ਇਹਨਾਂ ਵਿੱਚੋਂ ਕੋਈ ਵੀ ਉਸ ਪਾਸੇ ਨੂੰ ਜਾ ਨਾ ਸਕੇ।
1: ਪਾਛ ਰਾਖ ਆਪਣੇ ਨਿਵਾਰੀਏ ਤੁਫੰਗ ਮਾਰ।
0: ਪਾਛ ਰਾਖ ਇਹਨਾਂ ਨੂੰ ਪਿੱਛੇ ਰੱਖੋ ਆਪਣੇ ਤੋਂ, ਇਹ ਅੱਗੇ ਨਾ ਆ ਸਕਣ, ਇਹਨਾਂ ਨੂੰ ਇਸ ਤਰ੍ਹਾਂ ਮਾਰ ਮਾਰੋ ਕਿ ਇਹ ਪਿੱਛੇ ਹੀ ਰਹਿਣ, ਅਤੇ ਪਿਛਾਂ ਜਿਹੜੇ ਰਹਿਣਗੇ ਫਿਰ ਇਹਨਾਂ ਜਿਹੜਾ ਜਿਹੜਾ ਨੇੜੇ ਆਉਂਦਾ ਉਹਨਾਂ ਨੂੰ ਫਿਰ ਨਿਸ਼ਾਨਾ ਲਾ ਕੇ ਢੇਰ ਕਰ ਦਿਓ। ਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਆਖਦੇ ਹਨ,
1: ਸ੍ਰੀ ਗੁਰੂ ਚਾਰ ਸ਼੍ਰੋਣ ਸ਼ੈ ਸਿੰਘ ਕੋਪ ਧਾਰ।
0: ਤੇ ਗੁਰੂ ਮਹਾਰਾਜ ਦੇ ਦੇਖੋ, ਗੁਰੂ ਸਾਹਿਬ ਤਾਂ ਕਹਿ ਰਹੇ ਨੇ ਨਾ, ਤੇ ਗੁਰੂ ਮਹਾਰਾਜ ਦਾ ਤੇ ਇਸ਼ਾਰਾ ਹੀ ਕਾਫੀ ਹੈ। ਜੇ ਗੁਰੂ ਮਹਾਰਾਜ ਕਿਤੇ ਅੱਖ ਦਾ ਇਸ਼ਾਰਾ ਵੀ ਕਰ ਦੇਣ ਤੇ ਸਿੰਘ ਤੇ ਉਸੇ ਵੇਲੇ ਤਿਆਰ ਨੇ, ਖਾਲਸਾ ਤੇ ਤਿਆਰ ਬਰ ਤਿਆਰ ਰਹਿੰਦਾ। ਜੇ ਮਹਾਰਾਜ ਨਾਂ ਵੀ ਬੋਲਣ, ਗੁਰੂ ਨਾਨਕ ਸਾਹਿਬ ਤੋਂ ਆਪਾਂ ਜੇ ਇਤਿਹਾਸ ਸੁਣੀਏ, ਭਾਈ ਲਹਿਣਾ ਜੀ ਤਿਆਰ ਬਰ ਤਿਆਰ ਰਹਿੰਦੇ ਸੀ ਹਰ ਵੇਲੇ। ਜਦੋਂ ਮਹਾਰਾਜ ਜੀ ਹੋਰਾਂ ਨੂੰ ਕਹਿ ਰਹੇ ਹੁੰਦੇ ਸੀ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਆਦਿ, ਤੇ ਭਾਈ ਲਹਿਣਾ ਜੀ ਸਿਰਫ ਅੱਖ ਦਾ ਇਸ਼ਾਰਾ ਹੀ ਦੇਖਦੇ ਸੀ, ਮਾੜਾ ਜੀ ਨੇ ਮਾੜਾ ਜਿਹਾ ਇਸ਼ਾਰਾ ਹੀ ਕਰਨਾ, ਉਸੇ ਵੇਲੇ ਤੁਰ ਪੈਣਾ। ਕਹਿੰਦੇ ਨੇ ਗੁਰੂ ਕਾ ਖਾਲਸਾ ਤੇ ਗੁਰੂ ਮਹਾਰਾਜ ਵੱਲ ਤੱਕਦਾ ਵੀ ਮਹਾਰਾਜ ਤੁਸੀਂ ਮਾੜਾ ਜਿਹਾ ਇਸ਼ਾਰਾ ਕਰੋ ਤੇ ਅਸੀਂ ਤੇ ਉਸੇ ਵੇਲੇ ਤਿਆਰ ਹਾਂ। ਜਦੋਂ ਮਹਾਰਾਜ ਨੇ ਇਹ ਬਚਨ ਆਖੇ ਤੇ ਗੁਰੂ ਕੇ ਪਿਆਰੇ ਕਹਿੰਦੇ ਆਪਣੇ ਕਮਰ ਕਸੇ ਕਰਕੇ ਅੱਗੇ ਹੋ ਗਏ ਵੀ ਜੋ ਗੁਰੂ ਸਾਹਿਬ ਨੇ ਕਿਹਾ ਉਵੇਂ ਹੀ ਹੋਵੇਗਾ।
1: ਆਦ ਜੇ ਅਜੀਤ ਸਿੰਘ ਆਯੁਦ ਤਾਨ ਮਾਰ ਮਾਰ।
0: ਔਰ ਬਾਬਾ ਅਜੀਤ ਸਿੰਘ ਤੇ ਆਦ ਇਤ ਆਦਿਕ ਸਿੰਘ ਆਪਣੇ ਤੀਰਾਂ ਦੇ ਜੌਹਰ ਜਿਹੜੇ ਨੇ ਉਹ ਦਿਖਾ ਰਹੇ ਨੇ ਕਿ ਕਿੰਨੇ ਕਮਾਲ ਦਾ ਤੀਰ ਚਲਾਉਂਦੇ ਆ, ਇੱਕ ਵੀ ਤੀਰ ਇਹਨਾਂ ਦਾ ਖਾਲੀ ਨਹੀਂ ਜਾਂਦਾ ਹੈ।
1: ਸ਼ੀਘਰ ਹੀ ਪਹੁੰਚ ਕੇ ਗਏ ਤਹਾਂ ਪਹਿਲ ਡਾਰ।
0: ਕਹਿੰਦੇ ਨੇ ਸ਼ੀਘਰ ਉਸੇ ਵੇਲੇ ਬਿਨਾਂ ਦੇਰੀ ਲਾਇਆ ਇਹਨਾਂ ਨੇ ਜਿਹੜੀ ਰਣਨੀਤੀ ਬਣਾਈ ਆ ਵੀ ਇਹਨਾਂ ਨੂੰ ਪਿਛਾਂ ਹੀ ਰੱਖਣਾ ਹੈ, ਆਪਾਂ ਅੱਗੇ ਨਹੀਂ ਆਉਣ ਦੇਣਾ, ਆਪਾਂ ਫਿਰ ਦਰਿਆ ਪਾਰ ਕਰਨਾ ਹੈ। ਸਤਿਗੁਰੂ ਮਹਾਰਾਜ ਦੇ ਬਚਨ ਉਸੇ ਵੇਲੇ ਮੰਨੇ ਹਨ।
1: ਜਾਨ ਨਹਿ ਦੀਜੀਏ ਹਨੀ ਜੀਏ ਉਚਾਰ ਊਚ।
0: ਉੱਚੀ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਉੱਚੀ ਆਵਾਜ਼ ਵਿੱਚ ਕਹਿੰਦੇ ਆ, ਜਾਣ ਨਹੀਂ ਦੇਣਾ, ਇੱਥੋਂ ਅੱਗੇ ਵਧਣ ਨਹੀਂ ਦੇਣਾ, ਜਿਹੜਾ ਅੱਗੇ ਆਏਗਾ ਉਹਨੂੰ ਰਹਿਣ ਨਹੀਂ ਦੇਣਾ ਹੈ।
1: ਬਾਣ ਮਾਰ ਤੀਸ਼ਣਾ ਜੇ ਪੀਸ਼ਣਾ ਲਗੰਤ ਮੂਚ।
0: ਹੁਣ ਜਿਹੜੇ ਜਿਹੜੇ ਸਿਪਾਹੀ ਤੁਰਕ ਅੱਗੇ ਆਉਂਦੇ ਆ ਉਸੇ ਵੇਲੇ ਆਪਣੀ ਕਮਾਨ ਦੇ ਵਿੱਚੋਂ ਤੀਰ ਜਿਹੜੇ ਨੇ ਚਲਾ ਕੇ ਉਹਨੂੰ ਉਸੇ ਵੇਲੇ ਢੇਰੀ ਉਹਨਾਂ ਨੂੰ ਕਰ ਦਿੰਦੇ ਹਨ।
1: ਵੇਖਾ ਅਜੀਤ ਸਿੰਘ ਗਮਨੇ ਆਗੇ ਉਦੇ ਸਿੰਘ ਰਿਸਧਾਰੀ।
0: ਬਾਬਾ ਅਜੀਤ ਸਿੰਘ ਜੀ ਕਹਿੰਦੇ ਅੱਗੇ ਨੂੰ ਵਧੇ ਨੇ, ਵੈਰੀਆਂ ਦੇ ਨਾਲ ਲੜਨ ਵਾਸਤੇ ਅੱਗੇ ਨੂੰ ਜਿਹੜਾ ਉਹ ਵਧੇ ਨੇ। ਉਹਨਾਂ ਨੂੰ ਦੇਖ ਕੇ ਫਿਰ ਭਾਈ ਉਦੈ ਸਿੰਘ ਜੀ ਵੀ ਅੱਗੇ, ਦੇਖੋ ਭਾਈ ਉਦੈ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਨਾਲ ਕਿੰਨਾ ਪਿਆਰ ਕਰਦੇ ਆ। ਜਦੋਂ ਆ ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਅਤੇ ਜਦੋਂ ਸਰਸਾ ਦਰਿਆ ਪਾਰ ਕਰਕੇ ਚਮਕੌਰ ਵਾਲੇ ਪਾਸੇ ਨੂੰ ਮਹਾਰਾਜ ਨੇ ਜਾਣਾ, ਉਸ ਤੋਂ ਪਹਿਲਾਂ ਵੀ ਝੜਪ ਹੁੰਦੀ ਹੈ, ਦਰਿਆ ਪਾਰ ਕਰਨ ਤੋਂ ਪਹਿਲਾਂ ਵੀ, ਅਤੇ ਉੱਥੇ ਬਾਬਾ ਅਜੀਤ ਸਿੰਘ ਜੀ ਜੂਝਦੇ ਆ, ਕਿਉਂਕਿ ਉਹ ਜਿਹੜਾ ਲਸ਼ਕਰ ਚੱਲ, ਉਹ ਜਿਹੜਾ ਮਹਾਰਾਜ ਜੀ ਤਿਆਰੀ ਕਰਕੇ ਪਰਿਵਾਰ ਲੈ ਕੇ ਚੱਲਦੇ ਆ, ਉਹਦੇ ਵਿੱਚ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਨੂੰ ਰੱਖਦੇ ਆ। ਬਾਬਾ ਅਜੀਤ ਸਿੰਘ ਜੀ ਨੂੰ ਘੇਰ ਲੈਂਦੇ ਆ ਸਿਪਾਹੀ, ਤੇ ਉਦੋਂ ਕੌਣ ਆਇਆ, ਉਦੋਂ ਵੀ ਭਾਈ ਉਦੈ ਸਿੰਘ ਜੀ ਆਏ ਨੇ। ਇਹਦਾ ਮਤਲਬ ਭਾਈ ਉਦੈ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਨਾਲ ਪਿਆਰ ਵੀ ਬੜਾ ਤੇ ਉਹਨਾਂ ਦੇ ਨੇੜੇ ਨੇੜੇ ਵੀ ਰਹਿੰਦੇ ਆ। ਇੱਥੇ ਵੀ ਜਿਹੜੀ ਜੰਗ ਹੋ ਰਹੀ ਹੈ, ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਲੜਦੇ ਲੜਦੇ ਅੱਗੇ ਹੋਏ, ਉਸੇ ਵੇਲੇ ਭਾਈ ਉਦੈ ਸਿੰਘ ਜੀ ਵੀ ਉਹਨਾਂ ਦੇ ਨਾਲ ਅੱਗੇ ਨੂੰ ਵਧੇ ਹਨ।
1: ਆਲਮ ਸਿੰਘ ਦਇਆ ਸਿੰਘ ਪਹੁੰਚਿਓ, ਮੋਹਕਮ ਸਿੰਘ ਅਗਾਰੀ।
0: ਹੋਰ ਗੁਰੂ ਕੇ ਸਿੰਘ ਕਹਿੰਦੇ ਫਿਰ ਫੁਰਤੀ ਨਾਲ ਅੱਗੇ ਨੂੰ ਵੱਧਦੇ ਨੇ। ਉਹਨਾਂ ਦੇ ਵਿੱਚ ਭਾਈ ਆਲਮ ਸਿੰਘ, ਭਾਈ ਦਇਆ ਸਿੰਘ, ਭਾਈ ਮੋਹਕਮ ਸਿੰਘ ਅਗਾਰੀ, ਇਹ ਵੀ ਅੱਗੇ ਹੁੰਦੇ ਹਨ।
1: ਬਖਸ਼ਿਸ਼ ਸਿੰਘ, ਬਖਸ਼ੀਸ਼ ਸਿੰਘ, ਜੁਗ ਈਸ਼ਰ ਸਿੰਘ ਸੋ ਕਰੋਦਾ।
0: ਇਹ ਗੁਰੂ ਕੇ ਸਿੰਘਾਂ ਦੇ ਨਾਮ ਨੇ ਜਿਹੜੇ ਉਸ ਵੇਲੇ ਮੈਦਾਨ ਦੇ ਵਿੱਚ ਅੱਗੇ ਹੋ ਕੇ ਬਹਾਦਰੀ ਦੇ ਜੌਹਰ ਦਿਖਾਉਂਦੇ ਆ, ਇਹਨਾਂ ਵੈਰੀਆਂ ਦੇ ਨਾਲ ਲੜ ਰਹੇ, ਜੂਝ ਰਹੇ ਨੇ। ਕਹਿੰਦੇ ਭਾਈ ਬਖਸ਼ਿਸ਼ ਸਿੰਘ, ਭਾਈ ਬਖਸ਼ੀਸ਼ ਸਿੰਘ ਔਰ ਭਾਈ ਈਸ਼ਰ ਸਿੰਘ, ਇਹ ਵੀ ਕਹਿੰਦੇ ਵੀਰ ਰਸ ਨਾਲ ਭਰੇ ਅੱਗੇ ਵਧੇ ਹਨ।
1: ਸ਼ੇਰ ਸਿੰਘ, ਦੇਵਾ ਸਿੰਘ ਉਮੜਿਓ, ਬਰ ਬਚਿੱਤਰ ਸਿੰਘ ਜੋਧਾ।
0: ਭਾਈ ਸ਼ੇਰ ਸਿੰਘ, ਭਾਈ ਦੇਵਾ ਸਿੰਘ, ਭਾਈ ਬਚਿੱਤਰ ਸਿੰਘ, ਇਹ ਵੀ ਕਹਿੰਦੇ ਨੇ ਬੜੀ ਤੇਜ਼ੀ ਨਾਲ ਇਹਨਾਂ ਵੈਰੀਆਂ ਨੂੰ, ਇਹ ਲਸ਼ਕਰ ਨੂੰ ਰੋਕਣ ਵਾਸਤੇ ਅੱਗੇ ਨੂੰ ਵਧੇ ਹਨ।
1: ਨਾਹਰ ਸਿੰਘ, ਗਰਜਾ ਸਿੰਘ ਗਰਜਿਓ, ਅਜਬ ਸਿੰਘ ਤਤਕਾਲਾ।
0: ਭਾਈ ਕਹਿੰਦੇ ਨੇ ਨਾਹਰ ਸਿੰਘ, ਭਾਈ ਗਰਜਾ ਸਿੰਘ, ਭਾਈ ਅਜਬ ਸਿੰਘ ਤਤਕਾਲਾ। ਤਤਕਾਲ ਦਾ ਮਤਲਬ ਬਿਨਾਂ ਦੇਰੀ ਲਾਇਆ, ਸ਼ੀਘਰਤਾ, ਉਸੇ ਵੇਲੇ ਹੀ ਗੁਰੂ ਮਹਾਰਾਜ ਨੇ ਬਚਨ ਕੀਤਾ, ਉਸੇ ਵੇਲੇ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਅੱਗੇ ਨੂੰ ਵੱਧਦਾ, ਜਿਨ੍ਹਾਂ ਦੇ ਨਾਮਾਂ ਦਾ ਜ਼ਿਕਰ ਕਵੀ ਜੀ ਕਰਦੇ ਹਨ।
1: ਅਜਾਇਬ ਸਿੰਘ ਤਹਾਂ ਕੋ ਸੰਤ ਸਿੰਘ ਰਿਪਕਾਲਾ।
0: ਕਹਿੰਦੇ ਭਾਈ ਅਜਾਇਬ ਸਿੰਘ ਔਰ ਭਾਈ ਸੰਤ ਸਿੰਘ, ਇਹ ਵੀ ਕਹਿੰਦੇ ਅੱਗੇ ਨੂੰ ਵਧੇ ਹਨ।
1: ਅਣਕ ਸਿੰਘ, ਭਗਵਾਨ ਸਿੰਘ, ਤਹਿ ਮਹਾ ਸਿੰਘ ਹੈ ਪ੍ਰੇਰਾ।
0: ਭਾਈ ਅਣਕ ਸਿੰਘ, ਭਾਈ ਭਗਵਾਨ ਸਿੰਘ ਤੇ ਭਾਈ ਮਹਾ ਸਿੰਘ ਜੀ, ਇਹ ਗੁਰੂ ਕੇ ਸਿੰਘ ਜਿਹੜੇ ਬਹਾਦਰੀ ਨਾਲ ਜੂਝਣ ਵਾਲੇ ਅੱਗੇ ਵੱਧਦੇ ਹਨ।
1: ਧਰਮ ਸਿੰਘ, ਸਾਹਿਬ ਸਿੰਘ ਧਾਏ, ਰਾਮ ਸਿੰਘ ਰਸਹੇਰਾ।
0: ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਰਾਮ ਸਿੰਘ ਜੀ, ਇਹ ਗੁਰੂ ਕੇ ਸਿੰਘ ਜਿਹੜੇ ਨੇ ਅੱਗੇ ਕਹਿੰਦੇ ਉਹਨਾਂ ਵੈਰੀਆਂ ਨਾਲ ਜੂਝਣ ਵਾਸਤੇ ਡਟੇ ਹਨ।
1: ਕਹਿ ਲਗ ਗਿਨੋ ਸੁਬਟ ਬਰ, ਗੁਰ ਕੇ ਗਏ ਹਟਾਵਣ ਆਗੇ।
0: ਕਵੀ ਜੀ ਕਹਿੰਦੇ ਇਹ ਤਾਂ ਕੁਛ ਕੁ ਨਾਮ ਤੁਹਾਡੇ ਨਾਲ ਜਿਹੜੇ ਆ ਉਹ ਸਾਂਝੇ ਕੀਤੇ ਨੇ, ਕੁਛ ਕੁ ਨਾਮ ਕਿੱਥੋਂ ਤੱਕ, ਕਹਿ ਲੱਗ ਗਿਨੋ, ਮੈਂ ਕਿੱਥੋਂ ਤੱਕ ਸਾਰਿਆਂ ਦਾ ਨਾਮਾਂ ਦਾ ਜ਼ਿਕਰ ਜਿਹੜਾ ਉਹ ਤੁਹਾਡੇ ਨਾਲ ਕਰਾਂ, ਕਿਹੜਾ ਕਿਹੜਾ ਕਿੰਨੀ ਕਿੰਨੀ ਬਹਾਦਰੀ ਨਾਲ ਅੱਗੇ ਹੋ ਕੇ ਇਹ ਭਾਰੀ ਲਸ਼ਕਰ ਦੇ ਨਾਲ ਲੜ ਰਿਹਾ, ਜੂਝ ਰਿਹਾ, ਇਹਨਾਂ ਦਾ ਸਾਹਮਣਾ ਕਰ ਰਿਹਾ ਹੈ। ਕਹਿੰਦੇ ਬਹੁਤ ਬਹਾਦਰ ਯੋਧੇ ਨੇ ਗੁਰੂ ਮਹਾਰਾਜ ਦੇ ਕੋਲ ਜਿਹੜੇ ਅੱਗੇ ਹੋ ਕੇ ਲੜਦੇ ਆ। ਕਹਿ ਲੱਗ ਕਹੋ, ਮੈਂ ਕਿੱਥੋਂ ਤੱਕ ਉਹਨਾਂ ਦੀ ਬਹਾਦਰੀ ਅਤੇ ਉਹਨਾਂ ਦੇ

ਤੁਰਕਾਂ ਨੂੰ ਵਰਜਨ ਰੋਕਣ ਲੱਗ ਪਏ ਵੀ ਅੱਗੇ ਨਹੀਂ, ਇਹਨਾਂ ਨੂੰ ਇੱਕ ਨੂੰ ਵੀ ਅੱਗੇ ਨਹੀਂ ਵਧਣ ਦੇਣਾ। ਕਹਿੰਦੇ ਸਾਰੇ ਆਪੋ ਆਪਣੇ ਮੋਰਚੇ ਸੰਭਾਲ ਕੇ ਡਟ ਗਏ ਅਤੇ ਇਹਨਾਂ ਤੁਰਕਾਂ ਦਾ ਸਾਹਮਣਾ ਕਰਦਿਆਂ ਇਹਨਾਂ ਨੂੰ ਅੱਗੇ

0: ਕਰਿਆ। ਇੱਧਰੋਂ ਗੁਰੂ ਕੇ ਸਿੰਘ ਆਪਸ ਵਿੱਚ ਭਿੜ ਗਏ, ਬਹੁਤ ਘਮਸਾਨ ਹੁੰਦਾ। ਕਹਿੰਦੇ ਇੱਥੇ ਜਿਹੜਾ ਯੁੱਧ ਹੋਇਆ ਭਿਅੰਕਰ, ਆਪਸ ਵਿੱਚ ਜਿਹੜੇ ਸ਼ਸਤਰ ਟਕਰਾ ਰਹੇ ਹਨ।
1: ਔਰ
0: ਹੱਥੋ ਹੱਥੀ ਵੀ ਹੋ ਰਹੇ ਨੇ, ਹੱਥੋ ਪਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੱਥੋ ਪਾਈ ਵੀ ਹੋ ਗਏ ਦੋਵੇਂ ਪਾਸੇ ਤੋਂ, ਇੱਕ ਦੂਸਰੇ ਨੂੰ ਪਟਕਾ ਕੇ ਉਲਟਾ ਕੇ ਜ਼ਮੀਨ ਦੇ ਉੱਤੇ ਸੁੱਟਿਆ ਜਾ ਰਿਹਾ। ਹੱਥਾਂ ਦੇ ਨਾਲ ਵੀ ਕਹਿੰਦੇ ਉੱਥੇ ਲੜਦੇ ਹੋਏ ਨਜ਼ਰ ਆਏ ਹਨ।
1: ਹੱਲੀ ਚੰਮੂ ਅਵਲੋਕ ਵਜੀਦੇ ਜਥੇਦਾਰ ਪਠ ਔਰੰਗ।
0: ਜਦੋਂ ਇੱਕ ਵਾਰ ਇਹਨਾਂ ਤੁਰਕਾਂ ਨੂੰ ਹਿਲਾ ਕੇ ਰੱਖ ਦਿੱਤਾ ਗੁਰੂ ਕੇ ਸਿੰਘਾਂ ਨੇ, ਜਦੋਂ ਇਹਨਾਂ ਦੇ ਪੈਰ ਥਿੜਕਦੇ ਨਜ਼ਰ ਆਏ ਤੇ ਪਿਛਾਂਹ ਨੂੰ ਮੁੜਦੇ ਨਜ਼ਰ ਆਏ, ਵਜ਼ੀਰ ਖਾਂ ਨੇ ਦੇਖ ਲਿਆ ਵੀ ਮੇਰੇ ਜਿਹੜੇ ਸਿਪਾਹੀ ਨੇ ਇਹ ਤਾਂ ਥਿੜਕ ਗਏ ਨੇ। ਇਹਨੇ ਫਿਰ ਉਸੇ ਵੇਲੇ ਕੀ ਕੀਤਾ, ਜਥੇਦਾਰ ਪਠ ਔਰੰਗ, ਜਥੇਦਾਰ ਭਾਵ ਜਿਹੜੇ ਇਹ ਤੁਰਕਾਂ ਦੀ ਕਮਾਂਡ ਨੂੰ ਸੰਭਾਲਣ, ਉਹ ਜਿਹੜੇ ਕਮਾਂਡ ਸੰਭਾਲਣ ਵਾਲੇ ਸੀ, ਇਹਨੇ ਉਸੇ ਵੇਲੇ ਭੇਜੇ ਵੀ ਜਾਓ, ਜਾ ਕੇ ਦੇਖੋ ਕਿਤੇ ਇਹ ਸਿਪਾਹੀ ਥਿੜਕਦੇ ਹੋਏ ਪਿੱਛਿਆਂ ਨੂੰ ਨਾ ਮੁੜ ਆਉਣ, ਇਹਨਾਂ ਦੀ ਜਾ ਕੇ ਕਮਾਂਡ ਸੰਭਾਲੋ। ਉਸੇ ਵੇਲੇ ਵਜ਼ੀਰ ਖਾਂ ਨੇ ਭੇਜਣਾ ਕੀਤਾ,
1: ਕਿਤਕੋ ਜਾਏ ਤੁਰੰਗਮ ਪ੍ਰੇਰਤ ਰੋਕ ਲਈਏ ਤਿਸ ਠੋਰੰਗ।
0: ਉਹ ਜਿਹੜੇ ਸਿਪਾਹੀ ਪਿੱਛੇ ਭੱਜਣੇ ਸ਼ੁਰੂ ਹੋ ਗਏ ਨਾ, ਇਹਨਾਂ ਨੇ ਤੇਜ਼ੀ ਨਾਲ ਘੋੜੇ ਆਪਣੇ ਦੜਾਉਂਦਿਆਂ ਰੋਕ ਲਿਆ ਉਹਨਾਂ ਨੂੰ ਵੀ ਕਿੱਥੇ ਚੱਲੇ ਹੋ, ਕਿਤੇ ਨਹੀਂ ਜਾਣਾ, ਡੱਟ ਕੇ ਮੁਕਾਬਲਾ ਕਰੋ, ਆਪਾਂ ਇੱਥੇ ਭੱਜਣ ਵਾਸਤੇ ਨਹੀਂ ਆਏ, ਅਸੀਂ ਇੱਥੇ ਗੁਰੂ ਤੇ ਗੁਰੂ ਕੇ ਸਿੰਘਾਂ ਨੂੰ ਮਿਟਾਉਣ ਵਾਸਤੇ ਆਏ ਹਾਂ। ਉਹਨਾਂ ਨੇ ਭੱਜਦਿਆਂ ਨੂੰ ਫਿਰ ਰੋਕ ਕੇ ਵਾਪਸ ਲਿਆਂਦਾ ਹੈ।
1: ਖਪਰੇ ਤੀਸ਼ਣ ਪੀਸ਼ਣ ਸਤਿਗੁਰ ਐਚ ਐਚ ਗਨ ਮਾਰੇ,
0: ਤੇ ਗੁਰੂ ਮਹਾਰਾਜ ਆਪ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਨੇ। ਸਤਿਗੁਰੂ ਮਹਾਰਾਜ ਜੀ ਚੌੜੇ ਚੌੜੇ ਖੱਪਰ ਵਾਲੇ ਜਿਹੜੇ ਤੀਰ ਨੇ ਉਹ ਆਪਣੇ ਧਨੁੱਖ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਚਲਾਉਂਦੇ ਨੇ। ਕਹਿੰਦੇ ਖੱਪਰੇ ਤੀਸ਼ਣ ਪੀਸ਼ਣ ਸਤਿਗੁਰ ਐਂਚ ਐਂਚ ਗਨ ਮਾਰੇ, ਐਂਚ ਖਿੱਚ ਖਿੱਚ ਕੇ ਡੋਰੀ। ਸਤਿਗੁਰੂ ਮਹਾਰਾਜ ਜੀ ਚੌੜੇ ਖੱਪਰਾਂ ਵਾਲੇ ਤੀਰ ਇਹਨਾਂ ਵੈਰੀਆਂ ਤੇ ਚਲਾਉਂਦੇ ਹਨ।
1: ਸਮੇਤ ਰਣ ਖੇਤ ਰਹੇ ਹੋ ਸੋ ਸੰਗੀ ਕਿਤਕ ਸੰਘਾਰੇ।
0: ਇਸ ਤਰ੍ਹਾਂ ਕਹਿੰਦੇ ਹਾਏ ਸਮੇਤ, ਹਾਏ ਕਹਿੰਦੇ ਘੋੜਿਆਂ ਨੂੰ, ਘੋੜਿਆਂ ਦੇ ਸਮੇਤ ਜਿਹੜੇ ਵੈਰੀ ਚੜ ਕੇ ਅੱਗੇ ਨੂੰ ਆਉਂਦੇ ਆ ਉਹ ਜ਼ਮੀਨ ਦੇ ਉੱਤੇ ਫਿਰ ਲਿਟਦੇ ਹੋਏ ਹੀ ਨਜ਼ਰ ਆਉਂਦੇ। ਜਿਹੜਾ ਬੜੀ ਤੇਜ਼ੀ ਨਾਲ ਅੱਗੇ ਵੱਧਦੇ ਆ ਨਾ ਘੋੜਿਆਂ ਤੇ ਸਵਾਰ ਹੋ ਕੇ, ਸਾਹਮਣੇ ਉਹ ਐਸਾ ਵਾਰ ਆਉਂਦਾ ਘੋੜਿਆਂ ਦੇ ਸਮੇਤ ਹੀ ਜ਼ਮੀਨ ਤੇ ਲਿਟ ਜਾਂਦੇ ਨੇ। ਫਿਰ ਉੱਥੇ ਇਹ ਘੋੜੇ ਵੀ ਕਹਿੰਦੇ ਲਿਟੇ ਹੋਏ ਤੇ ਘੋੜਿਆਂ ਦੇ ਉੱਪਰ ਜਿਹੜੇ ਸਵਾਰ ਨੇ ਉਹ ਵੀ ਉੱਥੇ ਲਿਟੇ ਹੋਏ ਨਜ਼ਰ ਆਉਂਦੇ ਹਨ।
1: ਉੱਤੇ ਸ਼੍ਰੀ ਅਜੀਤ ਸਿੰਘ ਮੋਰੇ ਆਗਾ ਬਿਨ ਰਿਪਕੀਨੋ।
0: ਔਰ ਦੂਜੇ ਪਾਸਿਓਂ ਬਾਬਾ ਅਜੀਤ ਸਿੰਘ ਇੰਨੀ ਬਹਾਦਰੀ ਨਾਲ ਅੱਗੇ ਵਧੇ ਆ, ਉਹ ਜਿਹੜਾ ਲਸ਼ਕਰ ਤੇਜ਼ੀ ਨਾਲ ਅੱਗੇ ਆ ਰਿਹਾ ਸੀ ਉਹਨਾਂ ਦੇ ਰੁੱਖ ਨੂੰ ਮੋੜ ਕੇ ਰੱਖ ਦਿੱਤਾ। ਬਾਬਾ ਅਜੀਤ ਸਿੰਘ ਜੀ ਦੇ ਵੀ ਬੜੇ ਬਹਾਦਰੀ ਦੇ ਜਿਹੜੇ ਜੌਹਰ ਨੇ ਉਹ ਦੇਖਣ ਵਾਲੇ ਨੇ, ਕਿੰਨੀ ਬਹਾਦਰੀ ਹੈ ਉਹਨਾਂ ਦੇ ਵਿੱਚ, ਸੂਰਵੀਰਤਾ ਹੈ। ਕਹਿੰਦੇ ਜਿਹੜਾ ਲਸ਼ਕਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ ਨਾ, ਸ਼੍ਰੀ ਅਜੀਤ ਸਿੰਘ ਮੋਰੇ ਅੱਗੇ ਹੋ ਕੇ ਉਹਨਾਂ ਦਾ ਰੁੱਖ ਹੀ ਉਹਨਾਂ ਨੇ ਮੋੜ ਦਿੱਤਾ।
1: ਜੋ ਪਹੁੰਚੈ ਰੋਕਣ ਤਿਤ ਦਿਸ਼ਕੋ ਹੋਏ ਸੋ ਪ੍ਰਾਣ ਬਿਹੀਨੋ।
0: ਜਿਹੜਾ ਵੀ ਬਾਬਾ ਅਜੀਤ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਨੇ ਉਹਨਾਂ ਨੂੰ ਰੋਕਣ ਵਾਸਤੇ ਅੱਗੇ ਵੱਧਦਾ ਹੈ ਤੁਰਕਾਂ ਵਿੱਚੋਂ ਜਾਂ ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀਆਂ ਵਿੱਚੋਂ ਦੀ, ਜਿਹੜਾ ਵੀ ਉਹਨਾਂ ਨੂੰ ਅੱਗੇ ਰੋਕਣ ਵਾਸਤੇ ਵੱਧਦਾ ਹੈ, ਕਹਿੰਦੇ ਸੋ ਪ੍ਰਾਣ ਬਹੀਨੰਗ, ਉਹ ਉਸੇ ਵੇਲੇ ਕਹਿੰਦੇ ਨੇ ਐਸਾ ਵਾਰ ਬਾਬਾ ਅਜੀਤ ਸਿੰਘ ਤੇ ਨਾਲ ਦੇ ਸਿੰਘ ਕਰਦੇ ਆ, ਉਸੇ ਵੇਲੇ ਪ੍ਰਾਣਾਂ ਤੋਂ ਹੀਣਾ ਹੋ ਜਾਂਦਾ ਉਹ, ਭਾਵ ਉਹਨੇ ਉਹਦਾ ਸਰੀਰ ਹੀ ਪਿਆ ਹੋਇਆ ਉੱਥੇ ਨਜ਼ਰ ਆਉਂਦਾ ਹੈ।
1: ਲੂਜ ਰਹੇ ਬਹੁ ਜੂਜ ਪਰੇ ਗਨ ਤਹਾਂ ਨਾ ਠਹਿਰਨ ਦੀਨੋ।
0: ਇਸ ਤਰ੍ਹਾਂ ਬੜੀ ਬਹਾਦਰੀ ਨਾਲ ਗੁਰੂ ਕੇ ਸਿੰਘ ਤੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਜੂਝ ਰਹੇ ਨੇ, ਤਹਾਂ ਨਾ ਠਹਿਰਨ ਦੀਨੋ, ਕਿਸੇ ਨੂੰ ਵੀ ਉੱਥੇ ਰੁਕਣ ਨਹੀਂ ਦਿੱਤਾ, ਕਿਸੇ ਨੂੰ ਵੀ ਅੱਗੇ ਵਧਣ

0: ਦਰਿਆ ਗੁਰੂ ਪਾਤਸ਼ਾਹ ਤੇ ਗੁਰੂ ਕੇ ਸਿੰਘਾਂ ਨੇ ਕਹਿੰਦੇ ਨੇ ਦਰਿਆ ਪਾਰ ਕਰਕੇ ਦੂਸਰੇ ਕਿਨਾਰੇ ਉਤਰਨਾ ਕੀਤਾ।
1: ਇਸ ਕੋ ਧਰ ਧਰ ਬਲ ਕੋ ਕਰ ਕਰ ਰੋਕਣ ਫਿਰ ਫਿਰ ਚਾਹੇ।
0: ਪੂਰੇ ਜੋਸ਼ ਦੇ ਨਾਲ ਇਹਨਾਂ ਵੈਰੀਆਂ ਦੇ ਉੱਤੇ ਵਾਰ ਕਰਦੇ ਕਰਦੇ ਇਹਨਾਂ ਨੂੰ ਉਰਾਰ ਹੀ ਰੋਕ ਦਿੱਤਾ, ਇਹਨਾਂ ਨੂੰ ਦਰਿਆ ਦੇ ਪਾਰ ਜਾਣ ਹੀ ਨਹੀਂ ਦਿੱਤਾ ਹੈ।
1: ਪਹੁੰਚੇ ਨਹੀਂ ਅਨੇਕ ਯਤਨ ਤੇ ਮਰ ਮਰ ਗਿਰੇ ਤਹਾਂ ਹੈ।
0: ਕਹਿੰਦੇ ਬੜਾ ਯਤਨ ਇਹਨਾਂ ਨੇ ਕੀਤਾ, ਤੁਰਕਾਂ ਨੇ, ਸਿਪਾਹੀਆਂ ਨੇ, ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀਆਂ ਨੇ, ਪਰ ਕਿਸੇ ਵੀ ਤਰ੍ਹਾਂ ਇਹਨਾਂ ਦਾ ਕੀਤਾ ਯਤਨ ਸਫਲ ਨਹੀਂ ਹੋਇਆ, ਉਰਾਰ ਹੀ ਰਹਿ ਗਏ। ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਰਣਨੀਤੀ ਬਣਾਈ ਕਿ ਉਹ ਪਾਰ ਲੰਘ ਗਏ ਗੁਰੂ ਸਾਹਿਬ ਤੇ ਗੁਰੂ ਕੇ ਸਿੰਘ, ਪਰ ਪਹੁੰਚਣ ਨਹੀਂ ਅਨੇਕ ਯਤਨ ਤੇ ਮਾਰ ਮਾਰ ਗਿਰੇ ਤਹਾਂ ਹੈ। ਯਤਨ ਬੜੇ ਕੀਤੇ ਵੀ ਅਸੀਂ ਵੀ ਪਾਰ ਲੰਘ ਕੇ ਇਹਨਾਂ ਦੇ ਪਿੱਛਾ ਕਰਕੇ ਇਹਨਾਂ ਨਾਲ ਲੜਨਾ, ਪਰ ਕਹਿੰਦੇ ਨਹੀਂ, ਕਿਸੇ ਨੂੰ ਵੀ ਪਾਰ ਨਹੀਂ ਲੰਘਣ ਦਿੱਤਾ। ਉਰਾਰ ਹੀ ਜਿਹੜਾ ਅੱਗੇ ਵਧਣਾ ਵੱਧਦਾ ਉਹਨੂੰ ਉਸੇ ਵੇਲੇ ਮਾਰ ਗਿਰਾਉਂਦੇ ਹਨ।
1: ਠਹਿਰ ਨਾ ਦੇਤ ਸ਼ਰਨ ਕੀ ਵਰਖਾ ਤੀਨ ਚਾਰ ਬਿਦ ਜਾਈ।
0: ਅਸੀਂ ਤੀਰਾਂ ਦੀ ਵਰਖਾ ਕਰਦੇ ਆ, ਕਿਸੇ ਨੂੰ ਰੁਕਣ ਹੀ ਨਹੀਂ ਦਿੰਦੇ। ਇੱਕ ਤੀਰ ਕਹਿੰਦੇ ਕਈਆਂ ਕਈਆਂ ਨੂੰ ਵਿੰਨ ਦਿੰਦਾ ਹੈ।
1: ਵਿਣ ਮਾਰੇ ਕੋ ਛੂਛ ਨਾ ਚੱਲ ਹੈ, ਹੈ ਪਟ ਮਰ ਸਮੁਦਾਈ।
0: ਕਹਿੰਦੇ ਜਿਹੜੇ ਘੋੜਿਆਂ ਤੇ ਸਵਾਰ ਯੋਧੇ ਜਿਹੜੇ ਨੇ ਸਿਪਾਹੀ ਤੁਰਕ ਮਾਰੇ ਜਾਂਦੇ ਨੇ, ਉਹਨਾਂ ਦੇ ਜਿਹੜੇ ਘੋੜੇ ਨੇ ਫਿਰ ਖਾਲੀ ਦੌੜਦੇ ਨਜ਼ਰ ਆਉਂਦੇ ਹਨ।
1: ਆਗੇ ਗੁਰ ਸੁਤ ਮਦ ਗੁਰ ਥਿਤ ਪਾਛੈ ਸਿੰਘ ਜੁਝਾਰੇ।
0: ਕਹਿੰਦੇ ਕੈਸੀ ਰਣਨੀਤੀ ਸੀ, ਆਗੇ ਗੁਰ ਸੁਤ ਅੱਗੇ ਗੁਰੂ ਮਹਾਰਾਜ ਜੀ ਦੇ ਪੁੱਤਰ, ਮੱਦ ਗੁਰੂ ਵਿਚਕਾਰ ਗੁਰੂ ਸਾਹਿਬ ਜੀ ਆਪ ਨੇ, ਔਰ ਥਿਤ ਪਾਛੈ ਸਿੰਘ ਜੁਝਾਰੇ, ਔਰ ਜੁਝਾਰੂ ਜਿਹੜੇ ਸਿੰਘ ਨੇ ਉਹ ਤਿੰਨ ਹਿੱਸਿਆਂ ਤਿੰਨ ਟੋਲੀਆਂ ਬਣਾਈਆਂ ਨੇ, ਅੱਗੇ ਗੁਰੂ ਮਹਾਰਾਜ ਦੇ ਪੁੱਤਰ ਤੇ ਨਾਲ ਸਿੰਘ, ਵਿਚਕਾਰ ਗੁਰੂ ਗੋਬਿੰਦ ਸਿੰਘ ਜੀ, ਔਰ ਫਿਰ ਤੀਸਰੇ ਦੇ ਵਿੱਚ ਜੁਝਾਰੂ ਸਿੰਘ। ਇਸ ਤਰ੍ਹਾਂ ਲੜਦੇ ਲੜਦੇ ਦਰਿਆ ਨੂੰ ਪਾਰ ਕਰਦੇ ਹਨ।
1: ਅਰੇ ਕਦਨ ਸ਼ਤਰੂ ਅਣਗਨ ਹੀ ਲੋਥ ਲੋਥ ਪਰਡਾਰੇ।
0: ਇੰਨੀ ਮਾਰ ਇੱਕ ਵਾਰ ਫਿਰ ਇਹਨਾਂ ਨੂੰ ਪਈ ਹੈ ਕਿ ਲੋਥਾਂ ਉੱਤੇ ਲੋਥਾਂ ਪਾਵ ਸਰੀਰਾਂ ਤੇ ਸਰੀਰ ਜਿਹੜੇ ਆ ਉਹ ਪਏ ਹੋਏ ਇਹਨਾਂ ਵੈਰੀਆਂ ਦੇ ਨਜ਼ਰ

0: ਕਈ ਉਸ ਦਰਿਆ ਦੇ ਵਿੱਚ ਹੀ ਬਹਿ ਗਏ, ਰੁੜ ਗਏ ਨੇ। ਕਹਿੰਦੇ ਫਿਰ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਕੋਈ ਅੱਗੇ ਵਧੇ, ਦਰਿਆ ਵਿੱਚ ਜਾਏ ਤੇ ਪਾਰ ਲੰਘ ਸਕੇ। ਕਿਸੇ ਦੀ ਹਿੰਮਤ ਨਹੀਂ ਪੈ ਰਹੀ।
1: ਇਸ ਕੋ ਕਰਤ ਦੰਤ ਕੋ ਚਰਬਤ ਬਸਨੇ ਕਛੂ ਬਸਾਵੇ।
0: ਹੁਣ ਇਹਨਾਂ ਨੂੰ ਗੁੱਸਾ ਬੜਾ ਆ ਰਿਹਾ, ਬੜਾ ਕ੍ਰੋਧ ਆ ਰਿਹਾ। ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਆਵੇ, ਉਹਦੇ ਦੰਦ ਆਪਸ ਵਿੱਚ ਰਗੜਦੇ ਆ ਨਾ, ਉਹ ਦੰਦ ਰਗੜ। ਕਹਿੰਦੇ ਹੁਣ ਕੀ ਕਰਦੇ ਨੇ, ਰਿਸ ਕੇ ਕਰਤ ਦੰਤ ਕੋ ਚਰਬਤ, ਆਪਣੇ ਦੰਦ ਚੰਗੀ ਤਰ੍ਹਾਂ ਦਬਾਉਂਦੇ ਨੇ ਗੁੱਸੇ ਦੇ ਨਾਲ ਕਿ ਸਾਡਾ ਵਸ ਨਹੀਂ ਚੱਲ ਪਾ ਰਿਹਾ ਇਹਨਾਂ ਤੇ, ਸਾਡਾ ਜ਼ੋਰ ਹੀ ਨਹੀਂ ਇਹਨਾਂ ਤੇ ਚੱਲ ਪਾ ਰਿਹਾ। ਕਹਿੰਦੇ ਵਸ ਨੇ ਕਛੂ ਬਸਾਵੈ, ਇਹਨਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦੇ ਆ ਪਰ ਇਹਨਾਂ ਦਾ ਜ਼ੋਰ ਉੱਥੇ ਚੱਲਦਾ ਨਹੀਂ ਹੈ।
1: ਗਰਜੈ ਤੋਪ ਟੋਲ ਕਰੋ ਮਾਰ ਹੈ ਖਰੇ ਹੋਣ ਨੇ ਪਾਵੈ।
0: ਕਹਿੰਦੇ ਨੇ ਅਸੀਂ ਇਹਨਾਂ ਨੂੰ ਇੱਥੇ ਜੇ ਭਾਰ ਵੀ ਲੰਘ ਗਏ, ਅਸੀਂ ਇਹਨਾਂ ਨੂੰ ਰਹਿਣ ਨਹੀਂ ਦੇਣਾ। ਤੋਪ ਲਿਆਓ, ਤੋਪ ਦੇ ਗੋਲੇ ਇਹਨਾਂ ਦੇ ਉੱਤੇ ਜਿਹੜਾ ਆਪਾਂ ਦਾਗਾਂਗੇ।
1: ਭੀਮਾ ਚੰਦ ਆਦਿਕ ਸਭ ਰਾਜੇ ਮਿਲੇ ਵਜੀਦ ਪਠਾਨਾ।
0: ਜਦੋਂ ਮਾਹੌਲ ਦੇਖਿਆ ਵੀ ਇਹ ਤੇ ਕਹਾਣੀ ਕੁਝ ਹੋਰ ਬਣ ਗਈ, ਵੀ ਗੁਰੂ ਮਹਾਰਾਜ ਤੇ ਗੁਰੂ ਕੇ ਸਿੰਘ ਜਿਹੜੇ ਆ ਉਹ ਦਰਿਆ ਪਾਰ ਕਰਕੇ ਉਸ ਕਿਨਾਰੇ ਤੇ ਸਾਡੇ ਤੁਰਕ ਸਿਪਾਹੀ ਇਸ ਪਾਸੇ ਰਹਿ ਗਏ। ਹੁਣ ਇਹਨਾਂ ਦਾ ਜ਼ੋਰ ਉਹਨਾਂ ਤੇ ਚੱਲਦਾ ਕੋਈ ਨਹੀਂ ਪਿਆ, ਤੇ ਜੇ ਇਹ ਤੋਪ ਦੇ ਗੋਲੇ ਵੀ ਦਾਗਣਗੇ ਤਾਂ ਵੀ ਉੱਥੇ ਤੱਕ ਨਹੀਂ ਮਾਰ ਪੈਣੀ, ਉਹ ਪਹੁੰਚਣਾ ਹੀ ਕੋਈ ਨਹੀਂ, ਬੰਦੂਕ ਵਿੱਚੋਂ ਗੋਲੀ ਨਹੀਂ ਉੱਥੇ ਤੱਕ ਇਹਨਾਂ ਦੇ ਪਹੁੰਚ ਸਕਣੀ। ਐਸੀ ਖੇਡ ਮਹਾਰਾਜ ਨੇ ਉੱਥੇ ਬਣਾ ਦਿੱਤੀ, ਇਸ ਜੰਗ ਦਾ ਮਾਹੌਲ ਐਸਾ ਬਣਾਤਾ। ਜਦੋਂ ਕਹਿੰਦੇ ਨੇ ਇਹ ਵਜ਼ੀਰ ਖਾਂ ਜਿਹੜਾ ਇਹਦੇ ਤੁਰਕ ਉਰਾਰ ਰਹਿ ਗਏ, ਸਿਪਾਹੀਆਂ ਦਾ ਜ਼ੋਰ ਨਾ ਚੱਲਿਆ, ਫਿਰ ਭੀਮ ਚੰਦ ਆਦਿਕ ਸਭ ਰਾਜੇ ਮਿਲੇ ਵਜ਼ੀਦ ਪਠਾਨਾ। ਇਹਨਾਂ ਨੂੰ ਰਾਜਿਆਂ ਨੂੰ ਫਿਰ ਫਿਕਰ ਪੈ ਗਿਆ ਵੀ ਇਹ ਕੀ ਬਣ ਗਿਆ। ਇਹ ਫਿਰ ਭੀਮ ਚੰਦ ਅਤੇ ਇਤ ਆਦਿਕ ਭੂਪ ਚੰਦ ਇਹ ਰਾਜੇ ਇਕੱਠੇ ਹੋ ਕੇ ਫਿਰ ਵਜ਼ੀਰ ਖਾਂ ਦੇ ਕੋਲ ਆਏ ਹਨ।
1: ਅਬ ਤੋ ਪਾਰ ਪਰੇ ਡਿਗਹਵੈ ਕਰ ਹਤ ਹੈ ਤੁਪਕ ਅਰਬਾਨਾ।
0: ਕਹਿੰਦੇ ਵਜ਼ੀਦੇ ਨੂੰ ਕਹਿੰਦੇ ਵਜ਼ੀਰ ਖਾਂ ਅਬ ਤੋ ਪਾਰ ਪਰੇ, ਹੁਣ ਤੇ ਉਹ ਦਰਿਆ ਪਾਰ ਕਰਕੇ ਉਸ ਪਾਸੇ ਹੋ ਗਏ ਨੇ, ਹੁਣ ਸਾਡਾ ਜ਼ੋਰ ਉਹਨਾਂ ਤੇ ਚੱਲ ਨਹੀਂ ਸਕੇਗਾ।
1: ਨਾਹਕ ਸੈਨ ਨਹੀਂ ਹਨ ਬਾਬਹੋ ਗੁਰੂ ਸੂਰਮਾ ਭਾਰੀ।
0: ਕਹਿੰਦੇ ਗੁਰੂ ਵਾਕਈ ਬੜਾ ਭਾਰੀ ਸੂਰਮਾ ਹੈ, ਬਹੁਤ ਵੱਡਾ ਭਾਰੀ ਯੋਧਾ ਹੈ। ਭਾਰੀ ਦਾ ਮਤਲਬ ਅੰਦਰ ਬਖਸ਼ਿਸ਼ ਬੜੀ ਵੱਡੀ ਹੈ। ਇੱਕ ਦਿਨ ਕਿਹਾ ਸੀ ਨਾ ਵੀ ਆਪਾਂ ਕਹਿੰਦੇ ਹਾਂ ਬੈਠਾ ਗੁਰੂ ਜਿਹੜਾ ਭਾਰੀ, ਜਿਵੇਂ ਆਪਾਂ ਕਹਿੰਦੇ ਹਾਂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਭਾਰੀ ਦਾ ਅਰਥ ਸੀ ਅੰਦਰ ਬਖਸ਼ਿਸ਼ ਬੜੀ ਭਾਰੀ ਆ ਗਈ ਹੈ। ਉਹ ਪੰਜ ਪਿਆਲੇ ਜਿਹੜੇ ਨੇ ਨਾ ਪੀਤੇ ਨੇ, ਉਹ ਇੰਨੇ ਕਮ ਬਖਸ਼ਿਸ਼ਾਂ ਵਾਲੇ ਨੇ ਕਿ ਅੰਦਰ ਇੰਨੀ ਵੱਡੀ ਬਖਸ਼ਿਸ਼ ਆ ਗਈ ਕਿ ਭਾਰੀ ਗੁਰੂ ਬੈਠ ਗਿਆ, ਹੁਣ ਇਸ ਗੁਰੂ ਨੂੰ ਕੋਈ ਹਿਲਾ ਨਹੀਂ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਥਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਫਿਰ ਕਿੱਡੀ ਵੱਡੀ ਬਖਸ਼ਿਸ਼ ਹੈ। ਕਹਿੰਦੇ ਨੇ ਹੁਣ ਇਹ ਜਿਹੜੇ ਰਾਜਾ ਭੀਮ ਚੰਦ ਅਤੇ ਭੂਪ ਚੰਦ ਇਕੱਠੇ ਹੋ ਕੇ ਗਏ, ਕਹਿੰਦੇ ਗੁਰੂ ਬਹੁਤ ਵੱਡਾ ਭਾਰੀ ਸੂਰਮਾ ਹੈ, ਅਸੀਂ ਇਹਨਾਂ ਨੂੰ ਕਿਵੇਂ ਮਾਰ ਗਿਰਾਵਾਂਗੇ।
1: ਹਮਕੋ ਕਹਿਤ ਉਤੇ ਕਿਆ ਹੋਇਓ ਅਬ ਤੁਮ ਲਿਹੋ ਨਿਹਾਰੀ।
0: ਕਹਿੰਦੇ ਵਜ਼ੀਰ ਖਾਂ

0: ਕਹਿੰਦੇ ਸਾਨੂੰ ਕਹਿੰਦੇ ਸੀ ਅਬ ਤੁਮ ਲਿਹੋ ਨਿਹਾਰੀ, ਹੁਣ ਤੂੰ ਦੇਖ ਲੈ, ਤੂੰ ਦੇਖ ਕੇ ਦੱਸ ਕਿ ਅਸੀਂ ਇਹਨਾਂ ਨੂੰ ਪਕੜ ਸਕਾਂਗੇ, ਅਸੀਂ ਇਹਨਾਂ ਨੂੰ ਮਾਰ ਗਿਰਾ ਸਕਾਂਗੇ। ਕਹਿੰਦੇ ਹੁਣ ਤੂੰ ਤਾਂ ਆਪ ਅੱਖੀਂ ਦੇਖ ਰਿਹਾ ਕਿ ਗੁਰੂ ਗੋਬਿੰਦ ਸਿੰਘ ਗੁਰੂ ਸੂਰਮਾ ਭਾਰੀ, ਇਹ ਗੁਰੂ ਕਿੰਨਾ ਵੱਡਾ ਸੂਰਮਾ ਤੇ ਕਿੰਨਾ ਭਾਰੀ ਯੋਧਾ ਹੈ, ਤੇ ਇਹਨੇ ਇਹਨਾਂ ਦੇ ਸਿੰਘ ਕਿੰਨੇ ਭਾਰੀ ਯੋਧੇ ਨੇ, ਤੂੰ ਆਪਣੇ ਅੱਖੀਂ ਦੇਖ ਰਿਹਾ ਹੈ।
1: ਚੰਮੂ ਅਲਪ ਹੈ ਚਾਕਰ ਨਾਹਿਣ, ਲੱਖੋ ਸੰਗ ਲੜੰਤਾ।
0: ਕਹਿਣ ਲੱਗੇ ਉਹ ਤੇਰੇ ਚੰਮੂ, ਤੇਰੇ ਤੇ ਸਾਡੇ ਵਰਗੀ ਸੈਨਾ ਨਹੀਂ ਹੈ, ਉਹਨਾਂ ਦੇ ਕੋਲ ਜਿਹੜੇ ਸਿੰਘ ਨੇ ਨਾ ਉਹ ਜੁਝਾਰੂ ਸਿੰਘ ਨੇ, ਉਹ ਆਪਣਾ ਆਪਾਂ ਸਮਰਪਿਤ ਕਰ ਦੇਣ ਵਾਲੇ ਸਿੰਘ ਨੇ, ਜਿਨ੍ਹਾਂ ਨੇ ਆਪਣੇ ਸੀਸ ਭੇਟ ਕੀਤੇ ਹੋਏ ਆ ਗੁਰੂ ਨੂੰ, ਤੇ ਜਿਹਨੇ ਆਪਣੇ ਸੀਸ ਭੇਟ ਕਰ ਦਿੱਤੇ ਉਹਦੇ ਪਿੱਛੇ ਰਹਿ ਕੀ ਗਿਆ। ਕਹਿੰਦੇ ਉਹ ਗੁਰੂ ਕੇ ਬਹਾਦਰ ਯੋਧੇ ਨੇ, ਕਿਵੇਂ ਅਸੀਂ ਇਹਨਾਂ ਨੂੰ ਮਾਰ ਗਿਰਾਵਾਂਗੇ, ਕਿਵੇਂ ਇਹਨਾਂ ਨੂੰ ਅਸੀਂ ਆਪਣੀ ਪਕੜ ਵਿੱਚ, ਅਸੀਂ ਇਹਨਾਂ ਨੂੰ ਬੰਦੀ ਕਿਵੇਂ ਬਣਾ ਸਕਦੇ ਹਾਂ। ਤੂੰ ਆਪਣੇ ਅੱਖੀਂ ਦੇਖਣਾ ਕਰ।
1: ਕਹਿਬੇ ਮਹਿ ਤੜਿਤਾ ਨਹਿ ਆਵੇ, ਤਿਮ ਗੁਰ ਬੀਰ ਦਿਖਿਤਾ।
0: ਕਹਿਬੇ ਮੈਂ ਤਕਤਾ ਨਹਿ ਆਵੇ, ਸਾਨੂੰ ਨਹੀਂ ਲੱਗਦਾ ਵੀ ਇਹ ਸਾਡੀ ਪਕੜ ਵਿੱਚ ਆ ਜਾਣਗੇ, ਤੇ ਵਜ਼ੀਰ ਖਾਂ ਸਾਨੂੰ ਨਹੀਂ ਲੱਗਦਾ ਵੀ ਤੂੰ ਇਹਨਾਂ ਨੂੰ ਗਹਿ ਲਏਗਾ, ਗਹਿ ਮਤਲਬ ਪਕੜਨਾ, ਵੀ ਤੂੰ ਇਹਨਾਂ ਨੂੰ ਪਕੜ ਵੀ ਸਕੇਗਾ। ਗੁਰੂ ਮਹਾਰਾਜ ਵੱਲ ਵੇਖ ਤੇ ਗੁਰੂ ਕੇ ਸਿੰਘਾਂ ਵੱਲ ਦੇਖਣਾ ਕਰ।
1: ਕਰਹੋ ਸੰਭਾਲਣ ਕਾਇਲ ਮ੍ਰਿਤਕ, ਘਾਲਿਓ ਦੂਰ ਸੋ ਡੇਰਾ।
0: ਕਹਿਣ ਲੱਗੇ ਹੁਣ ਨਹੀਂ ਲੜ ਹੋਏਗਾ ਕਿਉਂਕਿ ਉਹ ਪਰਲੇ ਪਾਸੇ ਨੇ, ਆਪਾਂ ਉਰਲੇ ਪਾਸੇ ਹਾਂ, ਹੁਣ ਤੇ ਇਹੀ ਹੈ ਕਿ ਜਿਹੜੇ ਘਾਇਲ ਹੋਏ ਨੇ ਉਹਨਾਂ ਨੂੰ ਹੀ ਆਪਾਂ ਹੁਣ ਸੰਭਾਲ ਲਈਏ, ਵੀ ਜਿਹੜੇ ਤੁਹਾਡੇ ਜਿਹੜੇ ਲਸ਼ਕਰ ਚੋਂ ਜ਼ਖਮੀ ਹੋਏ ਔਰ ਜਿਹੜੇ ਸਾਡੇ ਸਿਪਾਹੀ ਜ਼ਖਮੀ ਹੋਏ। ਕਰੋ ਸੰਭਾਲਣ ਘਾਇਲ ਮ੍ਰਿਤਕ, ਘਾਲਿਓ ਦੂਰ ਸੋ ਡੇਰਾ। ਉਹਨਾਂ ਨੇ ਤੇ ਆਪਣਾ ਡੇਰਾ ਹੁਣ ਸਾਡੇ ਤੋਂ ਦੂਰ ਕਰ ਲਿਆ, ਹੁਣ ਜਿਹੜੇ ਸਾਡੇ ਮਾਰੇ ਹੋਏ ਮਰੇ ਪਏ ਆ ਉਹਨਾਂ ਨੂੰ ਸੰਭਾਲੀਏ, ਤੇ ਜਿਹੜੇ ਘਾਇਲ ਨੇ ਇਹਨਾਂ ਨੂੰ ਸੰਭਾਲ ਲਈਏ।
1: ਅਮਰੇ ਦੇਸ਼ ਨਹੀਂ ਗੁਰ ਥਿਰ ਅਬ, ਨਦੀ ਤੀਰ ਪਰ ਹੇਰਾ।
0: ਉਹਨਾਂ ਨੇ ਨਦੀ ਦੇ ਪਰਲੇ ਪਾਸੇ ਆਪਣਾ ਡੇਰਾ ਲਾ ਲਿਆ, ਹੁਣ ਸਾਡੀ ਪਕੜ ਤੋਂ ਬਾਹਰ ਹੋ ਗਏ ਨੇ, ਅਸੀਂ ਉਹਨਾਂ ਤੱਕ ਕਿਵੇਂ ਪਹੁੰਚ ਪਾਵਾਂਗੇ।
1: ਸੁਣਿਓ ਤਬ ਵਜੀਦ ਖਾਂ ਬੋਲਿਓ, ਅਚਰਜ ਕੀਨ ਗਇਓ ਹੈ।
0: ਇੱਕ ਗੱਲ ਧਿਆਨ ਚ ਰੱਖਿਓ ਆਪ ਸਾਰੇ ਸੂਝਵਾਨੋ, ਪੁਰਾਤਨ ਜਿਹੜੇ ਕਿਲੇ ਬਣੇ ਹੁੰਦੇ ਸੀ ਨਾ ਕਿਲੇ, ਉਹਦੇ ਚਾਰੇ ਪਾਸੇ ਇੱਕ ਵੱਡਾ ਸਾਰਾ ਇੱਕ ਕਹਿ ਲਓ ਕਿ ਪਾਣੀ ਵਾਂਗ ਬਣਾਇਆ ਜਾਂਦਾ ਸੀ ਕਿ ਤਾਂ ਕਿ ਦੁਸ਼ਮਣ ਜਦੋਂ ਚੜ ਕੇ ਆਵੇ ਤੇ ਉਹ ਸਿੱਧਾ ਕਿਲੇ ਤੱਕ ਨਾ ਪਹੁੰਚ ਸਕੇ। ਉਹਦੇ ਪਹਿਲਾਂ ਉਹ ਚਾਰੇ ਪਾਸੇ ਉਹ ਇੱਕ ਬਣਾਇਆ ਜਾਂਦਾ ਸੀ ਤਾਂ ਕਿ ਉਹਨੂੰ ਪਾਰ ਨਾ ਕੀਤਾ ਜਾ ਸਕੇ। ਮਹਾਰਾਜ ਨੇ ਕੁਝ ਰਣਨੀਤੀ ਇੱਦਾਂ ਦੀ ਬਣਾ ਲਈ ਕਿ ਦਰਿਆ ਤੋਂ ਇਸ ਕਿਨਾਰੇ ਵੱਲ ਆ ਗਏ ਤੇ ਉਹ ਇਸ ਕਿਨਾਰੇ ਵਿੱਚ ਦਰਿਆ ਚੱਲਦਾ। ਇਹ ਰਣਨੀਤੀ ਬਣਾਈ ਇਹਨਾਂ ਵੈਰੀਆਂ ਨੂੰ ਕਿੱਦਾਂ ਮਾਤ ਪਾਉਣੀ ਹੈ, ਕਿਵੇਂ ਇਹਨਾਂ ਨੂੰ ਮਾਰਨਾ, ਕਿਵੇਂ ਹਰਾਉਣਾ। ਹੁਣ ਉਹ ਰਾਜਾ ਭੀਮ ਚੰਦ ਜਾ ਕੇ ਕਹਿੰਦਾ ਵਜ਼ੀਰ ਖਾਂ ਨੂੰ ਵੀ ਤੂੰ ਤੇ ਹੁਣ ਆਪਣੇ ਅੱਖੀਂ ਦੇਖ ਰਿਹਾ ਸਭ ਕੁਛ, ਹੁਣ ਕੁਛ ਨਹੀਂ ਹੋ ਸਕਦਾ। ਕਹਿੰਦੇ ਜਦੋਂ ਇੰਨੀ ਗੱਲ ਰਾਜਾ ਭੀਮ ਚੰਦ ਕੋਲੋਂ ਸੁਣੀ, ਬਿਸਮਿਓ ਤਬ ਵਜ਼ੀਰ ਖਾਂ ਬੋਲਿਓ, ਅਚਰਜ ਕੀਨ ਗਇਓ। ਉਹ ਬਿਸਮਤ ਹੈਰਾਨ ਹੋਇਆ ਪਿਆ ਦੇਖ ਦੇਖ ਕੇ, ਤੇ ਹੈਰਾਨੀ ਦੇ ਵਿੱਚ ਇੱਕ

0: ਜਿਵੇਂ ਜਲ ਬੜੀ ਤੇਜ਼ੀ ਨਾਲ ਵਹਿ ਰਿਹਾ ਹੁੰਦਾ ਨਾ, ਬੜੀ ਤੇਜ਼ੀ ਨਾਲ, ਤੇ ਤੇਜ਼ ਵਹਿ ਰਹੇ ਪਾਣੀ ਨੂੰ ਜਿਵੇਂ ਰੋਕਿਆ ਨਹੀਂ ਜਾ ਸਕਦਾ ਹੈ, ਕਿਵੇਂ ਮੈਂ ਵੀ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ ਜਦੋਂ ਉਹ ਪੂਰੀ ਕਹਿ ਲਓ ਆਪਾਂ ਵੀਰ ਰਸ ਕਹਿੰਦੇ ਹਾਂ ਵੀ ਵੀਰ ਰਸ ਨਾਲ ਭਰੇ ਅੱਗੇ ਵੱਧਦੇ ਆ, ਨਾ ਗੁਰੂ ਨੂੰ ਰੋਕਿਆ ਜਾ ਸਕਦਾ ਤੇ ਨਾ ਗੁਰੂ ਦੇ ਖਾਲਸੇ ਨੂੰ ਰੋਕਿਆ ਜਾ ਸਕਦਾ। ਉੱਥੇ ਵਜ਼ੀਰ ਖਾਂ ਨੇ ਇਹ ਗੱਲ ਕਹੀ, ਕਹਿੰਦਾ ਜਲ ਪ੍ਰਵਾਹ ਸਮ ਰੋਕਿਓ ਨਾ ਕਿਮ ਹੋ, ਜਿਵੇਂ ਤੇਜ਼ੀ ਨਾਲ ਪਾਣੀ ਵਹਿ ਰਿਹਾ ਹੋਵੇ ਉਹਨੂੰ ਰੋਕਿਆ ਨਹੀਂ ਜਾ ਸਕਦਾ, ਉਹ ਕਿਨਾਰਿਆਂ ਨੂੰ ਤੋੜ ਕੇ ਅੱਗੇ ਲੰਘ ਜਾਂਦਾ ਹੈ। ਅੱਜ ਜਦੋਂ ਦੇਖਦੇ ਹਾਂ ਨਾ ਆਪਾਂ ਹੜ੍ਹ ਆਉਂਦੇ ਆ, ਜਦੋਂ ਕੋਈ ਗਲੇਸ਼ੀਅਰ ਟੁੱਟਦਾ ਤੇ ਕਿਵੇਂ ਪਾਣੀ ਆਉਂਦਾ, ਕਿੰਨੀ ਤਬਾਹੀ ਮਚਾ ਜਾਂਦਾ, ਉਹ ਕਿਨਾਰਿਆਂ ਨੂੰ ਤੋੜ ਕੇ ਅੱਗੇ ਲੰਘ ਜਾਂਦਾ। ਕਹਿੰਦੇ ਗੁਰੂ ਤੇ ਗੁਰੂ ਕਾ ਖਾਲਸਾ ਇਸੇ ਤਰ੍ਹਾਂ ਜਿਵੇਂ ਅੱਗੇ ਵੱਧਦਾ ਹੈ ਤੇ ਇਹਨਾਂ ਨੂੰ ਰੋਕਣਾ ਬੜਾ ਔਖਾ ਲੱਗਦਾ ਹੈ।
1: ਪੰਜਾ ਸੁਬਟ ਕੋ ਖੇਤ ਪਰਿਓ ਪਿਖ ਪੂਰੀ ਨਾ ਚਿਤਕੀ ਬਾਛੇ।
0: ਇਸ ਵਾਸਤੇ ਕਹਿਣ ਲੱਗੇ ਵੀ ਹੁਣ ਇਹ ਮੈਦਾਨ ਖੇਤ

0: ਦਾ ਮਤਲਬ ਮੈਦਾਨ ਹੈ, ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ, ਭਾਵ ਮੈਦਾਨ। ਇਸ ਮੈਦਾਨ ਦੇ ਵਿੱਚ ਜਿਹੜੀ ਜੰਗ ਹੋਈ ਹੈ, ਔਰ ਇਹ ਕੋਈ ਕਿਲੇ ਦੇ ਅੰਦਰ ਰਹਿ ਕੇ ਜਾਂ ਕਿਲੇ ਦੇ ਬਾਹਰ ਰਹਿ ਕੇ ਨਹੀਂ, ਖੁੱਲ੍ਹੇ ਮੈਦਾਨ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਿਆ ਹੈ।
1: ਪਕੜਿਓ ਗਇਓ ਨਾ ਪਇਓ ਸੰਘਾਰਣ, ਵਿਜੈ ਲੇਤ ਗੁਰ ਗਾਛੇ।
0: ਕਹਿੰਦੇ ਪਕੜਿਓ ਗਇਓ ਨਾ, ਅਸੀਂ ਤੇ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ, ਮੈਂ ਇੰਨਾ ਵੱਡਾ ਲਸ਼ਕਰ ਲੈ ਕੇ ਆਇਆ, ਇੰਨੇ ਤੁਹਾਡੇ ਸਿਪਾਹੀ ਨੇ, ਪਰ ਪਕੜਿਓ ਗਇਓ ਨਾ, ਭਇਓ ਸੰਘਾਰਨ, ਉਲਟਾ ਸਾਡੇ ਉੱਤੇ ਇੰਨੀ ਵੱਡੀ ਮਾਰ ਪੈ ਗਈ, ਇੰਨੇ ਸਾਡਾ ਲਸ਼ਕਰ ਮਾਰਿਆ ਗਿਆ, ਤੁਰਕ ਮਾਰੇ ਗਏ, ਸਿਪਾਹੀ ਮਾਰੇ ਗਏ, ਵਿਜੇ ਲੇਤ ਗੁਰ ਗਾਛੈ। ਮੈਨੂੰ ਲੱਗਦਾ ਵੀ ਇਹ ਜਿੱਤ ਗੁਰੂ ਮਹਾਰਾਜ ਦੇ ਆਪਣੇ ਕੋਲ ਲੈ ਲਈ, ਭਾਵ ਇਹ ਜਿੱਤ ਗੁਰੂ ਦੀ ਹੋਈ ਹੈ। ਅਤੇ ਇੰਨਾ ਵੱਡਾ ਲਸ਼ਕਰ ਲਿਆਉਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਪਕੜ ਨਹੀਂ ਸਕੇ ਹਾਂ।
1: ਹਿਰਦੈ ਬਿਸੂਰਤ ਮੂਰਖ ਮਿਲ ਕੇ ਮਹਿਮਾ ਤੇ ਅਣਜਾਣੇ,
0: ਬੜੇ ਦੁਖੀ ਹੋ ਰਹੇ ਨੇ, ਮੂਰਖ ਨੇ ਨਾ, ਇੰਨਾ ਕੁਛ ਦੇਖ ਕੇ ਵੀ ਸਮਝਦੇ ਨਹੀਂ, ਤੇ ਜਿਹੜਾ ਸਾਹਮਣੇ ਦਿਸ ਰਿਹਾ ਹੋਵੇ ਤੇ ਦੇਖ ਕੇ ਵੀ ਨਾ ਸਮਝੇ ਉਹਨੂੰ ਕੀ ਕਹਿੰਦੇ ਨੇ, ਉਹਨੂੰ ਮੂਰਖ ਕਹਿੰਦੇ ਆ। ਵੀ ਸਾਹਮਣੇ ਸਭ ਕੁਝ ਦਿਸ ਰਿਹਾ ਪਰ ਦਿਸ ਕੇ ਵੀ ਅਣਜਾਣ ਬਣ ਰਿਹਾ, ਦਿਸ ਸਭ ਕੁਝ ਦਿਖਾਈ ਦੇ ਰਿਹਾ ਪਰ ਸਭ ਕੁਝ ਦੇਖ ਕੇ ਵੀ ਸਮਝਣਾ ਨਹੀਂ ਚਾਹੁੰਦਾ, ਉਹਨੂੰ ਮੂਰਖ ਕਹਿੰਦੇ ਆ। ਇਹ ਮੂਰਖ ਨੇ, ਸਭ ਕੁਝ ਦਿਖਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਰ ਮੂਰਖ ਮਹਿਮਾ ਤੇ ਅਣਜਾਣੇ, ਇਹ ਮੂਰਖ ਹਜੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਤੋਂ ਅਣਜਾਣ ਨੇ, ਹਜੇ ਵੀ ਨਹੀਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਡੇ ਵੱਡੇ ਸੂਰਮੇ ਨੇ। ਧਿਆਨ ਰੱਖਿਓ, ਜੇ ਗੁਰੂ ਚਾਹਵੇ ਨਾ ਤੇ ਉਹ ਸਿਪਾਹੀ ਨੂੰ ਵੀ ਸੰਤ ਬਣਾ ਸਕਦਾ ਹੈ, ਜੇ ਗੁਰੂ ਚਾਹਵੇ ਤੇ ਉਹ ਸਿਪਾਹੀ ਨੂੰ ਵੀ ਸੰਤ ਤੇ ਸੰਤ ਨੂੰ ਵੀ ਸਿਪਾਹੀ ਬਣਾ ਸਕਦਾ ਹੈ, ਦੋਵੇਂ ਇਕੱਠੇ ਬਣਾ ਸਕਦਾ ਹੈ। ਇਸ ਲਈ ਸਾਨੂੰ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ। ਜੇ ਕੋਈ ਕਹੇ ਵੀ ਮੈਂ ਬਹੁਤ ਵੱਡਾ ਸੂਰਮਾ ਹਾਂ, ਤੇ ਜੇ ਗੁਰੂ ਮਹਾਰਾਜ ਅੱਖ ਭਰ ਕੇ ਦੇਖ ਲੈਣ ਤੇ ਉਹਨੂੰ ਸੰਤ ਬਣਾ ਦੇਣ। ਜੇ ਕੋਈ ਕਹੇ ਵੀ ਮੈਂ ਤੇ ਸੰਤ ਸਰੂਪ ਹਾਂ, ਮੇਰੇ ਕੋਲੋਂ ਤੇ ਕਰਦ ਵੀ ਨਹੀਂ ਪਕੜੀ ਜਾਣੀ, ਮੈਂ ਤੇ ਸਿਰਫ ਮਾਲਾ ਹੀ ਪਕੜਨੀ ਜਾਣਦਾ, ਜੇ ਗੁਰੂ ਮਹਾਰਾਜ ਅੱਖ ਭਰ ਕੇ ਦੇਖ ਲੈਣ ਤੇ ਉਹਨੂੰ ਵੀ ਬਹਾਦਰ ਸੂਰਮਾ ਬਣਾ ਦੇਣ, ਉਹਨੂੰ ਵੀ ਸਿਪਾਹੀ ਬਣਾ ਦੇਣ, ਏਡੀ ਵੱਡੀ ਬਖਸ਼ਿਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ। ਵਜ਼ੀਰ ਖਾਂ ਵੀ ਇਸ ਗੱਲ ਨੂੰ ਮੰਨਦਾ ਹੈ ਪਰ ਜਾਣਨਾ ਨਹੀਂ ਚਾਹੁੰਦਾ, ਸਮਝਣਾ ਨਹੀਂ ਚਾਹੁੰਦਾ, ਇਸ ਲਈ ਇਹ ਸਭ ਮੂਰਖ ਹਨ।
1: ਸਲਿਤਾ ਤੜ ਦੂਰ ਪਿੱਛੇ ਹਟ ਡੇਰਾ ਪਾਏ ਸਥਾਨੇ।
0: ਗੁਰੂ ਮਹਾਰਾਜ ਜੀ ਪਰਲੇ ਪਾਸੇ ਪਹੁੰਚ ਗਏ ਆਪਣੇ ਸਾਰੇ ਸਾਥੀਆਂ ਨੂੰ ਲੈ ਕਰਕੇ, ਇਹ ਹੁਣ ਇਸ ਪਾਸੇ ਨੇ, ਇਹਨਾਂ ਨੇ ਫਿਰ ਤਜ ਸਲਤਾ ਉਹ ਦਰਿਆ ਦਾ ਕਿਨਾਰਾ ਛੱਡ ਕੇ, ਕਹਿੰਦੇ ਦੂਰ ਪਿੱਛੇ ਹਟ, ਪਿਛਾਂ ਨੂੰ ਥੋੜ੍ਹਾ ਪਿੱਛੇ ਜੇ ਹੋ ਕੇ ਡੇਰਾ ਪਾਏ ਸਥਾਨੇ, ਆਪਣਾ ਰੁਕਣ ਦਾ ਪ੍ਰਬੰਧ ਕੀਤਾ, ਭਾਵ ਜਿਹੜਾ ਉਸ ਦਰਿਆ ਦਾ ਕਿਨਾਰਾ ਸੀ ਉਹਨੂੰ ਛੱਡ ਕੇ ਪਿੱਛੇ ਨੂੰ ਹੋਏ ਹਨ।
1: ਵਰਗੀ ਤੋਪ ਨਾ ਗੋਰਾ ਪਹੁੰਚੇ ਕੋਸਕ ਤਜ ਕਰ ਆਏ।
0: ਇੱਕ ਤਰ੍ਹਾਂ ਦੀ ਹਾਰ ਮੰਨ ਚੁੱਕੇ ਨੇ ਪਰ ਹਾਰ ਮੰਨ ਲਈਏ, ਹਾਰਨਾ ਨਹੀਂ ਚਾਹੁੰਦੇ, ਫਿਰ ਸਮਝ ਲੈਣਾ, ਹਾਰ ਹੋ ਚੁੱਕੀ ਹੈ ਪਰ ਮੰਨਣਾ ਨਹੀਂ ਚਾਹੁੰਦੇ ਵੀ ਅਸੀਂ ਹਾਰ ਗਏ ਹਾਂ, ਪਿੱਛੇ ਹਟ ਗਏ। ਕਿਉਂ? ਕਿਉਂਕਿ ਜਿਸ ਥਾਂ ਗੁਰੂ ਗੋਬਿੰਦ ਸਿੰਘ ਜੀ ਆ ਕੇ ਰੁਕੇ ਨੇ ਦਰਿਆ ਦੇ ਪਰਲੇ ਪਾਸੇ, ਕਹਿੰਦੇ ਜੀ ਸਾਡੇ ਤਾਂ ਤੋਪ ਦਾ ਗੋਲਾ ਵੀ ਉੱਥੇ ਤੱਕ ਨਹੀਂ ਪਹੁੰਚਣਾ, ਸਾਡੇ ਤੇ ਤੀਰ ਦੀ ਮਾਰ ਵੀ ਨਹੀਂ ਇੰਨੀ ਕਿ ਤੀਰ ਮਾਰੀਏ ਤੇ ਉੱਥੇ ਤੱਕ ਪਹੁੰਚ ਜਾਏ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਦੇਖੋ ਕਿੱਥੇ ਤੱਕ, ਕੋਹਾਂ ਦੂਰ ਤੱਕ ਜਾਂਦਾ ਹੈ। ਇੰਨਾ ਵੱਡਾ ਰਿਕਾਰਡ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਤੀਰ ਚਲਾਇਆ ਹੋਇਆ, ਉਹ ਰਿਕਾਰਡ ਕੋਈ ਤੋੜ ਸਕਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਹੈ। ਕਹਿੰਦੇ ਨੇ ਅਸੀਂ ਤੋਪ ਦਾ ਗੋਲਾ ਵੀ ਦਾਗਾਂਗੇ ਉਹ ਵੀ ਨਹੀਂ ਪਹੁੰਚਣਾ, ਤੇ ਜੇ ਬੰਦੂਕ 'ਚੋਂ ਗੋਲੀ ਚਲਾਵਾਂਗੇ ਉਹ ਵੀ ਨਹੀਂ ਉੱਥੇ ਪਹੁੰਚਣੀ, ਇਸ ਲਈ ਹੁਣ ਪਿੱਛੇ ਨੂੰ ਹਟ ਗਏ ਹਨ।
1: ਕਰ ਤਕਰਾਈ ਅਣਕ ਬਿਦਨ ਕੀ ਥਿਰ ਸੁਚੇਤ ਸਮੁਦਾਇ।
0: ਉਧਰੋਂ ਗੁਰੂ ਮਹਾਰਾਜ ਗੁਰੂ ਕਾ ਖ

0: ਡਰ ਇਹਨਾਂ ਤੁਰਕਾਂ ਅਤੇ ਸਿਪਾਹੀਆਂ ਦੇ ਵਿੱਚ ਬਣਿਆ। ਉੱਧਰੋਂ ਰਾਤ ਆ ਗਈ, ਰਾਤ ਦਾ ਸਮਾਂ ਹੋ ਗਿਆ। ਕਹਿੰਦੇ ਰਾਤ ਜਾਗਰਤ ਰਹੇ, ਜਾਗਦੇ ਨੇ। ਪਤਾ ਕਿਉਂ ਜਾਗਦੇ ਨੇ? ਕਹਿੰਦੇ ਨਾ ਆਏ ਪਰੈ ਗੁਰ, ਵੀ ਕਿਤੇ ਗੁਰੂ ਆਪਣੇ ਸਿੰਘਾਂ ਸਮੇਤ ਸਾਡੇ 'ਤੇ ਆ ਕੇ ਹਮਲਾ ਹੀ ਨਾ ਕਰ ਦੇਣ। ਇੰਨਾ ਮਨ 'ਚ ਡਰ ਬੈਠਾ ਇਹਨਾਂ ਦੇ, ਰਾਤ ਨੀਂਦ ਹੀ ਕੋਈ ਨਹੀਂ ਆਉਂਦੀ ਪਈ। ਅੱਖ ਚਮਕਦੇ ਆ, ਨੀਂਦ ਭਰਦੀ ਆ ਅੱਖਾਂ 'ਚ, ਪਰ ਅੱਖ ਬੰਦ ਨਹੀਂ ਕਰਦੇ ਵੀ ਕਿਤੇ ਗੁਰੂ ਸਾਹਿਬ ਆ ਕੇ ਸਾਡੇ 'ਤੇ ਹਮਲਾ ਹੀ ਨਾ ਕਰ ਦੇਣ। ਐਸੀ ਹਾਲਤ ਇਹਨਾਂ ਦੀ ਬਣੀ ਹੈ।
1: ਮਰਹਿ ਅਣਕ ਕੋ ਕਰੈ ਸੰਭਾਰਣ, ਪਰੇ ਮਿਲੇ ਗਜ ਸਾਥੈ।
0: ਕਹਿੰਦੇ ਜਿਹੜੇ ਇਹਨਾਂ ਦੇ ਤੁਰਕ ਸਿਪਾਹੀ ਮਾਰੇ ਗਏ, ਉਹਨਾਂ ਨੂੰ ਹੁਣ ਸੰਭਾਲਣ ਦੇ ਵਿੱਚ ਇਹ ਲੱਗੇ ਹਨ।
1: ਭੀਮ ਚੰਦ ਕਰ ਬੰਦ ਬਿਣੈ ਕੈ ਦੇਵੋ ਦਰਬ ਉਤੰਗਾ।
0: ਹੁਣ ਭੀਮ ਚੰਦ ਨੂੰ ਡਰ ਸੀ ਵੀ ਜੇ ਕਿਤੇ ਇਹ ਹਾਰ ਹੋ ਗਈ ਤੇ ਅੱਗੇ ਵੀ ਸਾਡਾ ਬੁਰਾ ਹਾਲ ਹੋਇਆ, ਹੁਣ ਸਾਡਾ ਹੋਰ ਬੁਰਾ ਹਾਲ ਹੋ ਜਾਏਗਾ। ਪਰ ਇੱਥੇ ਹੁਣ ਭੀਮ ਚੰਦ ਨੇ ਜਿਹੜਾ ਸੋਚਿਆ ਵਿਚਾਰਿਆ, ਇਹ ਫਿਰ ਭੀਮ ਚੰਦ ਕਰ ਬੰਦ ਬਿਨੈ ਕੈ ਬਹੁਤ ਦਰਬ ਉਤੰਗਾ, ਇਹ ਬਹੁਤ ਸਾਰਾ ਧਨ ਇਕੱਠਾ

0: ਕਿਹੜੇ ਨੇ ਹਾਥੀ ਤੇ ਹੋਰ ਜਿਹੜੀਆਂ ਸੀ ਕੀਮਤੀਆਂ ਰਸਤਾਂ ਵਸਤਾਂ ਲਿਆ ਕੇ
1: ਆਣ ਬਚਾਇਓ ਪਏ ਸਹਾਇਕ ਨਤ ਗੁਰ ਦੇ ਸ਼੍ਰੀਕਾਰੈ।
0: ਕਹਿੰਦੇ ਨੇ ਇਹ ਆ ਕੇ ਹੁਣ ਵਜ਼ੀਰ ਖਾਂ ਦਾ ਧੰਨਵਾਦ ਕਰਦਾ ਵੀ ਅਸੀਂ ਗੁਰੂ ਸਾਹਿਬ ਨੂੰ ਤੇ ਪਕੜ ਨਹੀਂ ਸਕੇ ਹਾਂ ਤੇ ਨਾ ਹੀ ਉਹਨਾਂ ਨੂੰ ਉਹਨਾਂ ਦੇ ਸਿੰਘਾਂ ਨੂੰ ਪਕੜ ਸਕੇ ਹਾਂ, ਪਰ ਚਲੋ ਤੁਸੀਂ ਸਰਹੰਦ ਤੋਂ ਆ ਕੇ ਏਡਾ ਵੱਡਾ ਲਸ਼ਕਰ ਲੈ ਕੇ ਸਾਡੀ ਮਦਦ ਕੀਤੀ ਹੈ, ਅਸੀਂ ਇੰਨਾ ਹੀ ਤੁਹਾਡਾ ਧੰਨਵਾਦ ਕਰਦੇ ਹਾਂ।
1: ਅਬ ਬਸਬੋ ਹੋਏ ਸੈਲ ਵਿਖੇ ਹਮ ਗੁਰੂ ਪਇਓ ਜਬ ਭਾਰੈ।
0: ਕਹਿੰਦੇ ਗੁਰੂ ਮਹਾਰਾਜ ਪਰਲੇ ਪਾਸੇ ਹੋ ਗਏ, ਸਾਡਾ ਹੁਣ ਜ਼ੋਰ ਚੱਲਣਾ ਨਹੀਂ, ਸਾਡਾ ਵਸ ਉੱਥੇ ਤੱਕ ਚੱਲਣਾ ਨਹੀਂ, ਹੁਣ ਇਹ ਜੰਗ ਅੱਗੋਂ ਮੈਨੂੰ ਲੱਗਦਾ ਨਹੀਂ ਵੀ ਹੋਏਗੀ ਕਿਉਂਕਿ ਸਾਡਾ ਜ਼ੋਰ ਹੀ ਨਹੀਂ ਚੱਲਣਾ। ਉਹਨਾਂ ਨੇ ਸਾਨੂੰ ਦਰਿਆ ਪਾਰ ਨਹੀਂ ਕਰਨ ਦੇਣਾ, ਜਿਹੜਾ ਵੀ ਦਰਿਆ ਪਾਰ ਕਰੇਗਾ ਉਹ ਦਰਿਆ 'ਚ ਹੀ ਮਾਰਿਆ ਵੀ ਜਾਏਗਾ ਅਤੇ ਰੁੜ ਵੀ ਜਾਏਗਾ। ਇਸ ਵਾਸਤੇ ਹੁਣ ਇਹ ਮੈਨੂੰ ਲੱਗਦਾ ਵੀ ਅੱਗੇ ਜੰਗ ਨਹੀਂ
1: ਹੋਵੇਗੀ।
0: ਕਹਿਣ ਲੱਗੇ ਤੁਸੀਂ ਇੱਦਾਂ ਕਰੋ, ਤੁਹਾਡਾ ਧੰਨਵਾਦ, ਤੁਸੀਂ ਸਾਡੀ ਮਦਦ ਲਈ ਆਏ। ਵਜੀਦੇ ਨੂੰ ਕਹਿ ਰਿਹਾ ਆ ਕੇ ਰਾਜਾ ਭੀਮ ਚੰਦ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਇੱਕ ਹਾਥੀ ਲੈ ਕੇ ਹੁਣ ਉਹਦੇ ਅੱਗੇ ਦਿੱਤਾ, ਉਹਨੂੰ ਬਹੁਤ ਸਾਰੀਆਂ ਕੀਮਤੀਆਂ ਪਿਟਾਵਾਂ ਉਹਦੇ ਅੱਗੇ ਰੱਖ ਕੇ ਵੀ ਹੁਣ ਤੁਸੀਂ ਪੁਰ ਸਰਹੰਦ ਜਾਵੋ, ਤੁਸੀਂ ਸਰਹੰਦ ਆਪਣੇ ਇਲਾਕੇ ਵਿੱਚ ਚਲੇ ਜਾਵੋ।
1: ਹਮ ਹਜ਼ਰਤ ਕੇ ਨਿਤ ਗੁਲਾਮ ਹੈ ਪੀਰ ਪਰੇ ਅਬਤਾਵੋ।
0: ਕਹਿਣ ਲੱਗੇ ਅਸੀਂ ਸਦਾ ਹਜ਼ਰਤ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਔਰੰਗਜ਼ੇਬ, ਅਸੀਂ ਸਦਾ ਉਹਦਾ ਪਾਣੀ ਭਰਦੇ ਹਾਂ ਅਤੇ ਪਾਣੀ ਭਰਦਾ ਭਾਵ ਉਹਦੇ ਹੁਕਮ ਵਿੱਚ ਚੱਲਦੇ ਹਾਂ, ਉਹਦੇ ਹੁਕਮ ਵਿੱਚ ਚੱਲਦੇ ਅਸੀਂ ਉਹਨਾਂ ਦੇ ਗੁਲਾਮ ਹਾਂ। ਜਦੋਂ ਵੀ ਸਾਡੇ 'ਤੇ ਦੁਬਾਰਾ ਕੋਈ ਭੀੜ ਬਣ ਆਵੇਗੀ ਅਸੀਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ।
1: ਓਤ ਪ੍ਰਾਤ ਕੇ ਹਮ ਨਿਜ ਘਰ ਮੈਂ ਜੈ ਹੈ ਮਿਟੀ ਲੜਾਈ।
0: ਕਹਿਣ ਲੱਗੇ ਹੋਤ ਪ੍ਰਾਤ ਕੋ ਹਮ ਨਿਜ ਘਰ ਜੈ ਹੈ, ਪ੍ਰਾਤ ਮੈਨੇ ਸਵੇਰ, ਜਦੋਂ ਦਿਨ ਚੜ੍ਹੇਗਾ ਅਸੀਂ ਵੀ ਆਪਣੇ ਘਰਾਂ ਨੂੰ ਵਾਪਸ ਚਲੇ ਜਾਵਾਂਗੇ। ਮਿਟਤ ਲੜਾਈ, ਮੈਨੂੰ ਲੱਗਦਾ ਵੀ ਲੜਾਈ ਹੁਣ ਅੱਗੇ ਨਹੀਂ ਹੋਏਗੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਤੱਕ ਉੱਥੇ ਪਹੁੰਚਣਾ ਸਾਡੇ ਲਈ ਔਖਾ ਹੋ ਜਾਣਾ ਹੁਣ।

0: ਸੈਲਪਤ ਜਿੰਨੇ ਵੀ ਮੇਰੇ ਨਾਲ ਰਾਜੇ ਆਏ ਹੋਏ ਨੇ ਇਹ ਸਭ ਆਪੋ ਆਪਣੇ ਇਲਾਕਿਆਂ ਵਿੱਚ ਚਲੇ ਜਾਵਣਗੇ।
1: ਪੀਟ ਬੋ ਸ਼ੋਕ ਮਹਾਨਾ ਗਿਰਗਨ ਕਰ ਕਰ ਹੋਵਾ।
0: ਉਧਰੋਂ ਕਹਿੰਦੇ ਜਿਹੜੇ ਘਰ ਨੇ ਹੁਣ ਪਹਾੜੀ ਰਾਜਿਆਂ ਜਿਹੜੇ ਨੇ ਉਹਨਾਂ ਦੀ ਰਿਆਸਤਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ 'ਚ ਤਾਂ ਪਹਿਲਾਂ ਵੀ ਵਹਿਣ ਪੈਂਦੇ ਸੀ, ਹੁਣ ਵੀ ਉਹਨਾਂ ਦੇ ਘਰ ਦੇ ਵਿੱਚ ਰੋਣਾ ਧੋਣਾ ਜਿਹੜਾ ਹੋ ਰਿਹਾ ਕਿ ਰਾਜਾ ਭੀਮ ਚੰਦ ਨੇ ਪਹਿਲਾਂ ਵੀ ਸਾਡੇ ਪਰਿਵਾਰ ਦੇ ਜੀ ਮਰਵਾ ਦਿੱਤੇ, ਹੁਣ ਵੀ ਇਹਨੇ ਜਾ ਕੇ ਸਾਡੇ ਘਰਾਂ ਦੇ ਜਿਹੜੇ ਜੀ ਸੀ ਉਹ ਮਰਵਾ ਦਿੱਤੇ।
1: ਕਿਸ ਕੋ ਸੁੱਤ ਪਿਤ ਭਰਾਤਾ ਪਤ ਹਤ ਆਪਣਾ ਸੰਬੰਧ ਜੋ ਵਾ।
0: ਕਿਸੇ ਦਾ ਪੁੱਤਰ, ਕਿਸੇ ਦਾ ਪਿਤਾ, ਕਿਸੇ ਦਾ ਭਰਾ, ਕਿਸੇ ਦਾ ਤਾਇਆ, ਕਿਸੇ ਦਾ ਚਾਚਾ, ਕਿਸੇ ਦਾ ਮਾਮਾ, ਕਿਸੇ ਦਾ ਕੋਈ ਕੁਛ ਲੱਗਦਾ ਸੀ, ਸਾਰੇ ਸੰਬੰਧਨ ਕੋਈ ਨਾ ਕੋਈ ਕਿਸੇ ਦੇ ਨਾਲ ਸੰਬੰਧ ਸੀ।
1: ਭੀਮਾ ਚੰਦ ਕੋ ਗਾਰ ਨਿਕਾਰ ਹੈ ਪ੍ਰਜਾ ਸੁਬਟ ਮਰਵਾਏ।
0: ਕਹਿੰਦੇ ਨੇ ਉਹ ਜਿਹੜੀ ਪ੍ਰਜਾ ਸੀ ਨਾ ਉਹ ਹੁਣ ਕਿਹਨੂੰ ਮਾੜਾ ਕਹਿ ਰਹੀ ਹੈ? ਆਪਣੇ ਰਾਜੇ, ਕਿਉਂਕਿ ਰਾਜਾ ਮਾੜਾ ਹੋਏਗਾ ਤੇ ਪ੍ਰਜਾ ਦਾ ਹਾਲ ਵੀ ਮਾੜਾ ਹੀ ਹੋਏਗਾ। ਜੇ ਰਾਜਾ ਚੰਗਾ ਹੈ ਤੇ ਪ੍ਰਜਾ ਵੀ ਚੰਗੀ ਹੈ, ਜੇ ਰਾਜਾ ਮਾੜਾ ਹੈ ਤਾਂ ਪ੍ਰਜਾ ਵੀ ਮਾੜੀ। ਹੁਣ ਰਾਜਾ ਜੇ ਕਸਾਈ ਬਣ ਜਾਏ ਤੇ ਪ੍ਰਜਾ ਦਾ ਕੀ ਹਾਲ ਹੋਏਗਾ? ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਉਹ ਆਪਣੀ ਖੇਤ ਨੂੰ ਹੀ ਜਿਹੜੀ ਵਾੜ ਕੀਤੀ ਸੀ ਉਹ ਕਾਹਦੇ ਵਾਸਤੇ ਕੀਤੀ ਸੀ? ਤਾਂ ਕਿ ਫਸਲ ਬਚੀ ਰਵੇ। ਤੇ ਜੇ ਵਾੜ ਹੀ ਖੇਤ ਨੂੰ ਖਾ ਜਾਏ ਤੇ ਫਿਰ ਖੇਤ ਨੂੰ ਕੌਣ ਬਚਾਏਗਾ? ਇਹ ਰਾਜੇ ਜਿਹੜੇ ਸੀ ਇਸ ਲਈ ਸੀ ਕਿ ਪ੍ਰਜਾ ਦੀ ਰਖਵਾਲੀ ਕਰਨਗੇ, ਪ੍ਰਜਾ ਦਾ ਧਿਆਨ ਰੱਖਣਗੇ। ਤੇ ਜੇ ਰਾਜਾ ਹੀ ਪ੍ਰਜਾ ਨੂੰ ਖਾ ਜਾਏ ਤੇ ਫਿਰ ਕੌਣ ਬਚਾਏਗਾ? ਜੇ ਮਾਂ ਆਪਣੇ ਧੀ ਪੁੱਤ ਨੂੰ ਜਨਮ ਦਿੰਦੀ ਹੈ ਤੇ ਉਹ ਹਰ ਤੱਤੀ ਵਾਹ ਤੋਂ ਬਚਾ ਕੇ ਰੱਖਦੀ ਹੈ, ਮਾਂ ਹਰ ਤੱਤੀ ਵਾਹ ਤੋਂ ਬਚਾਉਂਦੀ ਹੈ। ਤੇ ਜੇ ਮਾਂ ਹੀ ਆਪਣੇ ਧੀ ਪੁੱਤ ਨੂੰ ਖਾ ਜਾਏ ਤੇ ਕੌਣ ਬਚਾ ਸਕਦਾ? ਕੋਈ ਨਹੀਂ ਬਚਾ ਸਕਦਾ। ਜੇ ਮਾਂ ਬਚਾਉਣ ਤੇ ਆਵੇ ਤੇ ਉਹਨੂੰ ਹਰ ਥਾਂ ਰੱਖ ਲੈਂਦੀ ਹੈ, ਤੇ ਜੇ ਮਾਂ ਹੀ ਮਾਰਨ ਤੇ ਆ ਜਾਏ ਫਿਰ ਕੌਣ ਬਚਾ ਸਕਦਾ? ਇਹ ਕਹਿੰਦੇ ਇਹ ਕਾਹਦਾ ਰਾਜਾ ਹੈ ਭੀਮ ਚੰਦ? ਇਹਨੇ ਤੇ ਸਾਡੇ ਰਿਸ਼ਤੇ ਸੰਬੰਧ ਸਭ ਮਰਵਾ ਦਿੱਤੇ, ਕੋਈ ਤਾਇਆ, ਕੋਈ ਚਾਚਾ, ਕੋਈ ਪੁੱਤ, ਕੋਈ ਪਿਤਾ, ਕੋਈ ਭਰਾ, ਕੋਈ ਪਤੀ ਕਿਸੇ ਦਾ ਸੀ, ਸਭ ਇਹਨੇ ਖਤਮ ਕਰਵਾ ਤੇ। ਇਹਨਾਂ ਦੀਆਂ ਰਿਆਸਤਾਂ ਵਿੱਚ ਇਸ ਤਰ੍ਹਾਂ ਰੋਣਾ ਹੋ ਰਿਹਾ, ਹੁਣ ਅੱਗੋਂ ਕੀ ਬਣੇਗਾ? ਜਦੋਂ ਇਹਨੇ ਭੀਮ ਚੰਦ ਨੇ ਆ ਕੇ ਵਜ਼ੀਰ ਖਾਨ ਨੂੰ ਆਖਿਆ ਕਿ ਤੁਸੀਂ ਸਾਡੀ ਮਦਦ ਲਈ ਆਏ ਹੋ, ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਅੱਗੇ ਜੰਗ ਲੜਾਈ ਹੋ ਪਾਏਗੀ, ਕਿਉਂਕਿ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਸਮੁੱਚਾ ਖਾਲਸਾ ਗੁਰੂ ਕੇ ਸਿੰਘ ਉਹ ਨਦੀ ਦੇ ਦਰਿਆ ਦੇ ਉਸ ਪਾਰ ਹੋ ਗਏ ਨੇ, ਹੁਣ ਸਾਡੀ ਪਹੁੰਚ ਉੱਥੇ ਤੱਕ ਹੋ ਨਹੀਂ ਸਕੇਗੀ। ਹੁਣ ਇਹ ਇਤਿਹਾਸ ਵਿੱਚ ਅੱਗੇ ਕੀ ਹੋਰ ਮੋੜ ਆਏਗਾ, ਕੀ ਬਣੇਗਾ, ਉਹਨੂੰ ਆਪਾਂ ਅਗਲੇ ਸਮੇਂ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ। ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਇਹ ਅਹੰਕਾਰ ਦੀ ਲੜਾਈ ਹੈ ਜਿਹੜੀ ਰਾਜਾ ਭੀਮ ਚੰਦ ਕਹਿਲੂਰੀ ਰਾਜੇ ਵੱਲੋਂ ਸ਼ੁਰੂ ਕੀਤੀ ਗਈ ਹੈ, ਅਤੇ ਹੰਕਾਰ ਦੀ ਕਦੇ ਨਾ ਜਿੱਤ ਹੋਈ ਅਤੇ ਨਾ ਕਦੇ ਹੋਣੀ ਹੈ। ਅਸੀਂ ਆਪਣੇ ਅਹੰਕਾਰ ਨੂੰ ਛੱਡ, ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਅਤੇ ਪਿਆਰ ਦੇ ਨਾਲ ਭਿੱਜ ਕੇ ਆ ਕੇ ਜੁੜ ਜਾਈਏ। ਜੇ ਆਪਣੀ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਣਾ ਚਾਹੁੰਦੇ ਹਾਂ, ਇਹ ਮਨੁੱਖਾ ਜਨਮ ਵੀ ਇੱਕ ਬਾਜ਼ੀ ਹੈ ਜਿਹੜੀ ਜਿੱਤ ਕੇ ਜਾਣੀ ਹੈ, ਉਹਦੇ ਲਈ ਸਾਨੂੰ ਅਹੰਕਾਰ ਦੀ ਲੋੜ ਨਹੀਂ, ਉਹਦੇ ਲਈ ਸਾਨੂੰ ਗੁਰੂ ਦੇ ਪਿਆਰ ਦੀ ਲੋੜ ਹੈ। ਇਸ ਲਈ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਅਸੀਂ ਬੇਨਤੀ ਕਰੀਏ,

ਗੁਰੂ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਧਾਰਨੀ ਬਣਾਉਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ।

ਵਾਹਿਗੁਰੂ ਚੇਤਾ ਬੇਚੇਤਾ ਉਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆ ਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਸ਼ਬਦ ਕੀਰਤਨ ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ

ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕਿਆ।

ਦੁਹਰਾਗਿ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ। ਮਾਇਆ ਮੋਹ ਪਰਮ ਪੈ ਭੂਲੇ, ਸਤਦਾਰਾ ਸਿਉ ਪ੍ਰੀਤ ਲਗਾਈ।

ਵਾਰੀ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੁਖ ਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ

ਉਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ।

हर हर सेई जपात नानक प्रीत लगी तिन राम स्यों।

ਨਾਨਕ ਨਾਮ ਅਰਾਧੀਐ ਬਿਘਨ ਨਾ ਲਾਗੈ ਕੋਏ ਪੌੜੀ। ਭਗਤਾ ਕਾ ਬੋਲਿਆ ਪ੍ਰਵਾਨ ਹੈ, ਦਰਗਹ ਪਵੈ ਥਾਏ। ਭਗਤਾ ਤੇਰੀ ਟੇਕ ਰਤੇ ਸੱਚ ਲਾਏ, ਜਿਸਨੋ ਹੋਏ ਕਿਰਪਾਲ ਤਿਸਕਾ ਦੁਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੇਵਕੇ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ, ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭੋ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਿਆ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵਹੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਹੋ ਵੈ ਸਾਹਿਬ ਸਿਓ ਮੇਲ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਓ। ਸਹਿਸ ਤਵ ਨੈਣ ਨਨੈਣ ਹੈ ਤੋਏ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ, ਜਾ ਕੇ ਤ੍ਰਿਣਾ ਵਾਸਾ। ਰਾਗ ਗਾਉੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਪੋ ਭਰੇ ਅਮਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿ ਮੰਡਲ ਮੰਡਾਏ। ਕਰ ਸਾਧੂ ਅੰਜੁਲੀ ਪੁਨ ਵਡਾਏ, ਕਰ ਡੰਡੋਤ ਪੁਨ ਵਡਾਏ ਰਹਾਉ। ਸਾਖਤ ਹਰ ਸਾਧਨਾ ਜਾਣਿਆ ਤਿਨਿ ਅੰਤਰ, ਹਉ ਮੈਂ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵਡਾਹੇ। ਜਨ ਨਾਨਕ ਨਾਮੇ ਆਧਾਰ ਟੇਕੈ, ਹਰ ਨਾਮੇ ਹੀ ਸੁਖ ਮੰਡਾਏ। ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਓ ਦਕਟੈ ਦਿਨ ਸਰੈ ਨਾਰੇ, ਮਨ ਗੁਰਮਿਲਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ। ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ

ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ ਸੱਚੇ ਅਕਾ, ਸੱਚੇ ਤੇਰੇ ਕਰਨ ਸਰਵ ਬੀਚਾ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ।

0: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੇ ਵਿਸਮਾਦ ਪੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜੰ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂ ਵਿਸਮਾਦ ਦੇਖੇ ਹਾਜ਼ਰ ਹਜੂ ਵੇਖ ਵਿਡਾਣ ਰਹਿਆ ਵਿਸਮਾ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸਿਆ ਕੁਦਰਤ ਸੁਣੀਆਂ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾ ਲਈ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਭੈਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ

0: ਪੈ ਵਿੱਚ ਪਵਨ ਵਹਿ ਸਦਮਾ, ਪੈ ਵਿੱਚ ਚੱਲੇ ਲੱਖ ਦਰੀਆ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕੀਤੀਆਂ ਕਣ ਕਹਾਣੀ।

0: سلام شریف آهد برو صاحب چه
1: نام
0: سلام

ਇੱਕ ਚਿੱਤੇ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨ ਤਾਵੇ ਨਿਰੰਕਾਰ ਕੈ ਬਸੈ ਦੇਸ ਹੁਕਮ ਬੁਝ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ।

ਚਰਨ ਤਪਰ ਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰ ਸਕੇ ਅਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਪਰ ਸਕੇ ਅਥ ਜਿਹੀ ਗੁਰ ਅਮਰ ਪਣਿਜੈ ਨੈਣ ਤਪਰ ਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਪਰ ਸਕੇ ਅਥ ਸ਼੍ਰਵਣ ਗੁਰ ਅਮਰ ਸੁਣੀਜੈ ਸਕੇ ਅਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁੱਖ ਤੇ ਨਰ ਨਿਧਨ ਨੂੰ ਕਹੀਐ ਤੇ ਨਰ ਸੋਕ ਨੂੰ ਹੋਵੈ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨੂੰ ਕਰੈ ਤੇ ਨਰ ਸੇ ਸਹਿ ਸਮ ਪਹਿ ਤੇ ਨਰ ਦੁਲੀਚੇ ਬਹਿ ਤੇ ਨਰ ਉਥਪ ਬਿਥਪਹਿ ਸੁਖ ਲਹਿ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਪਣੈ ਗੁਰ ਅਮਰਦਾਸ ਸੁਪਰਸਨ ਜਿਹੇ।

ਪ੍ਰਗਟ ਤਾਸ ਚਰਨ ਹੈ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ ਬੋਹਿਥੋ ਬਿਦਾਤੈ ਨਿਰਮਯੋ।

जिन जप आतिस को बलिहार तिस के संग तरह संसार।

ਸਫਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਚਵਰ ਔਰ ਤਖਤਾਂ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਤੇਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 723 ਅਤੇ 724 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵ

ਤੁਰ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ।

0: ਭਵਾਈ ਹੈ ਜੰਤ ਨਾਨਕ ਭਉ ਦਿਆ ਗਣਤ ਅਨੰਤ।
1: ਬੰਧਨ ਬੰਦ ਭਵਾਏ ਸੋਏ ਪਿਆ ਕਿਰਤ ਨਚੇ ਸਭ ਕੋਈ, ਨੱਚ ਨੱਚ ਸਹਿ ਚਲੇ ਸਿਰ ਨਾ ਜਾਈ ਸਿਰ ਨਾ ਹੋਏ, ਨੱਚਣ ਕੁੱਦਣ ਮਨ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਬੀਚਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾ ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪਿਆ ਪਰ ਤੀਰਥ ਨਾ ਵਹੇ ਅਰਚਾ ਪੂਜਾ ਅਗਰ ਵਾਸ ਭਕਾ ਜੋਗੀ ਸੁਨ ਧਿਆਵਨ ਜੇਤੇ ਅਲੱਖ

ਮਿੱਟੀ ਮੁਸਲਮਾਨ ਕੀ ਪੈਣੇ ਪਈ ਕੁਮਿਆਰ, ਘੜ ਭਾਂਡੇ ਟਾਂਕੀਆਂ, ਜਲਦੀ ਕਰੇ ਪਕਾਰ। ਜਲ ਜਲ ਰੋਵੇ ਬਪੁੜੀ, ਚੜ ਚੜ ਪਵੇ ਗਿਆਰ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾ। ਪੌੜੀ ਬਿਨ ਸਤਿਗੁਰ

ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨੀ ਵਿੱਚ ਹਮੋ ਛੁਟਾਇਆ ਪੁੱਤ ਮੇਹ ਵਿਚਾਰ ਹੈ ਜਿਨੀ ਸੱਚੇ ਸੌਂਚ ਪਿਲਾਇਆ ਜਗ ਜੀਵਨ ਦਾਤਾ ਪਾਇਆ।

ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ।

ਸੱਚ ਨਾ ਜਾਣੀ ਮੈਂ।

ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਪੇਕ ਕੀਆ ਦੇਹ ਦੁਖਦੀਆ, ਸਹਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਵਾ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰਿਆ

ਮੂਰ ਕਹਿੰਦੇ ਪਤ ਗਵਾਈ ਵੇ ਨਾ ਬੈਕ ਚਖਾਏ ਨਾ ਪਾਏ ਰਹਿ ਬਾਣੀ ਮਣੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਰ ਕਰੇ ਸੁਪਾਏ ਆਸੇ ਦਿਸੇ ਤੇ ਨ ਕੇਵਲ ਹੋਮ ਮੈਂ ਸ਼ਬਦ ਜ

ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾ ਕੂੜ ਕਾਇਆ।

0: ਕਿਚੈ ਦੋਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਨਾਨਕ ਵਖਾਣਾ ਬੇਨਤੇ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਐ ਜਰ ਦਸਚਾ ਹੋਏ, ਕੂੜ ਕੀ ਮਲ ਤੇ ਤਨ ਕਰੇ ਛਾਤੋ, ਇਹ ਸੱਚ ਤਾਂ ਪਰ ਜਾਣੀਐ ਜੇ ਸੱਚ ਤਰੇ ਪਿਆਰ ਨਾ ਸੁਣ ਮਨ ਰਹੇ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ ਜੇ ਜੋ ਕਿ ਜਾਣੇ ਜੀਓ, ਦਰਦ ਗਾਇ ਸਾਧਕੇ ਵਿੱਚ ਦੇਖਰਤਾ ਪੀਓ, ਸੱਚ ਤਾਂ ਪਰ

ਕਰ ਨਿਵਾਸ, ਸਤਿਗੁਰੂ ਨੋ ਪੁਛ ਕੇ ਬੇਰੇ ਕਰੇ ਨਿਵਾਸ, ਸਤ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ।